ਜਿਹੜਾ ਬੋਲਣ ਲਈ ਦਿਲ ਨਹੀਂ ਨਾ ਕਰਦਾ, ਸੰਗਤ 'ਚ ਆ ਕੇ ਕਿਤੇ ਜਪ ਕੇ ਦੇਖੋ, ਤੁਸੀਂ ਚੁੱਪ ਹੀ ਨਹੀਂ ਕਰਨਾ। ਸਤਿਗੁਰਾਂ ਦਾ ਅੱਜ ਹੁਕਮ ਆ, ਬਾਹਰ ਪੜ੍ਹ ਕੇ ਆਏ ਤੁਸੀਂ, ਸਤਿਗੁਰ ਗੁਰੂ ਪੂਰਾ ਕਿਹਾ ਵਾਹਿਗੁਰੂ ਜੀ ਨੂੰ ਰੱਧਣਾ ਦਾ, ਬੜੇ ਧਿਆਨ ਨਾਲ ਅੱਖਾਂ ਬੰਦ ਕਰਕੇ ਜੁੜ ਕੇ ਜਪਣਾ, ਸਤਿਗੁਰ ਗੁਰ ਪੂਰਾ ਅਰਾਧੋ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ। ਇਹ ਹੁਕਮ ਆਪਾਂ ਮੰਨਦੇ ਨਹੀਂ ਗੇ, ਇਹਨਾਂ ਮਨ ਨਿਰਮਲ ਹੋ ਜਾਂਦਾ। ਗਾ ਕੇ ਤਾਂ ਵੇਖੋ ਸੰਗਤ ਦੇ ਵਿੱਚ, ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ, ਇਹ ਹਉਮੇ ਨਹੀਂ ਜਪਣ ਦਿੰਦੀ ਸਾਨੂੰ। ਹੋਹੇ ਅਚਿੰਤ ਬੱਸੇ ਸੁਖ ਨਾਲੇ, ਕੋਈ ਫੁਰਨਾ ਨਹੀਂ ਰਹੂਗਾ ਮਨ ਦੇ ਵਿੱਚ, ਇਹ ਸੁੱਖ ਨਾਲ ਜੁੜ ਜਾਏਗਾ। ਸੁੱਖ ਨਾਮ ਨੂੰ ਹੀ ਕਿਹਾ, ਪਰ ਸਵਾਸ ਗਰਾਸ ਹਰ ਨਾਮ ਸਮਾਲ, ਜੋ ਸਵਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮੰਤ। ਤੁਸੀਂ ਭਾ ਜਾਓਗੇ ਬੈਠੇ ਬੈਠੇ, ਆਓ ਕਰੋ ਸ਼ੁਰੂ ਆਹ।

ਗੁਰੂ ਬੋਲ ਕੇ ਸੁਣੋ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ

ದೃಢ ಹರ್ ನಾಮ ಪ್ಯಾ ಅಜ ದೇ ಪಾವನ ಹುಕ್ಮನಾಮಾ ಸಾಹಿಬ ಚೌಥೇ ಪಾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਆਪਾਂ ਸਾਰੇ ਹੀ ਗੁਰੂ ਰਾਮਦਾਸ ਜੀ ਨੂੰ ਅਕਾਲ ਪੁਰਖ ਦਾ ਰੂਪ ਮੰਨਦੇ ਹਾਂ। ਅਟਲ ਅਥਾ ਅਤੋਲ ਤੂੰ, ਇਹ ਅਕਾਲ ਪੁਰਖ ਦੇ ਗੁਣ ਨੇ। ਅਟਲ ਅਥਾ ਅਤੋਲ ਤੂੰ ਵਾਹਿਗੁਰੂ, ਤੇਰਾ ਅੰਤ ਨਾ ਪਾਰਾ ਵਾਰ, ਜਿਨੀ ਤੂੰ ਸੇਵਿਆ ਭਾਉ ਕਰ ਸੋ ਤੂੰ ਦੁਪਾਰ ਉਤਾਰਿਆ। ਤੁਸੀਂ ਹੁਣ ਗੁਰਬਾਣੀ ਦੇ ਰਾਹੀਂ ਸੇਵਾ ਕਰ ਰਹੇ ਹੋ ਗੁਰੂ ਰਾਮਦਾਸ ਜੀ ਬੜੇ ਪਿਆਰ ਨਾਲ, ਤੇ ਪਾਰ ਕਰ ਦੇਣਗੇ ਸਤਿਗੁਰੂ। ਕਿਤੇ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਿਵਾਰ। ਇਹੋ ਹੀ ਨਹੀਂ ਪਾਰ ਹੋਣ ਦਿੰਦੇ ਸਾਨੂੰ ਭਵਜਲ ਚੋਂ, ਆ 84 ਲੱਖ ਜੂਨਾਂ ਚੋਂ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਿਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਰ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅੰਮ੍ਰਿਤ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਦਾ ਰਿਆ। ਤੁਸੀਂ ਸ਼ਰਨ 'ਚ ਬੈਠੇ ਹੋ ਸਾਰੇ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਿਰਾਜਮਾਨ ਨੇ, ਅਤੇ ਅੱਜ ਤੁਸੀਂ ਉਹਨਾਂ ਦਾ ਹੁਕਮ ਪੜ੍ਹ ਕੇ ਆਏ ਹੋ। ਨੋਟਿਸ ਬੋਰਡ ਦੇ ਉੱਪਰ ਬਾਹਰ ਸਕਰੀਨ 'ਤੇ ਲੱਗਾ ਹੋਇਆ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਪਾਪ ਤਜਾਇਆ ਬਲਰਾਮ ਜੀ, ਧਰਮ ਦ੍ਰਿੜੋ ਹਰਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਧੋ ਸਭ ਕਿਲ ਵਿਖ ਪਾਪ ਗੁਆਇਆ, ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਵਾਹਿਗੁਰੂ ਵਾਹਿਗੁਰੂ ਮਿੱਠਾ ਲਾਇਆ। ਹੁਣ ਤੁਹਾਨੂੰ ਆਪ ਹੀ ਪਤਾ ਲੱਗ ਗਿਆ ਹੋਣਾ ਤੁਸੀਂ ਅੱਧਾ ਘੰਟਾ ਸਿਮਰਨ ਕੀਤਾ, ਸਹਿਜ ਆਨੰਦ ਜੇ ਤਾਂ ਕੀਤਾ ਮੈਂ ਮਨ ਨੂੰ ਜੋੜ ਕੇ ਤਾਂ ਜ਼ਰੂਰ ਹੋਇਆ ਹੋਏਗਾ, ਸਹਿਜ ਆਨੰਦ ਹੋਆ ਵੱਡ ਭਾਗੀ। ਅਤੇ ਆਹ ਜਿਹੜਾ ਬੋਲਦੇ ਨਾ ਵਾਹਿਗੁਰੂ, ਇਹ ਬੜਾ ਚੰਗਾ ਲੱਗਣ ਲੱਗ ਪੈਂਦਾ। ਵੈਸੇ ਦਿਲ ਨਹੀਂ ਕਰਦਾ ਬੋਲਣ ਨੂੰ, ਬੋਲਦਾ ਕਿਉਂ ਨਹੀਂ ਮਨ ਸਾਡਾ? ਇਹ ਮਾਇਆ ਦੇ ਨਸ਼ੇ ਵਿੱਚ ਧੁੱਤ ਹੋਇਆ ਪਿਆ ਮਦ, ਬੋਲ ਨਾ ਜਾਣੇ ਮਾਇਆ ਮਦ ਮਾਤਾ। ਮਾਤਾ ਹੁੰਦਾ ਬਹੁਤ ਜ਼ਿਆਦਾ, ਜਿੰਨੇ ਸ਼ਰਾਬ ਪੀ ਲਏ ਮਦ ਸ਼ਰਾਬ ਨੂੰ ਕਹਿੰਦੇ। ਤੁਸੀਂ ਵੇਖਿਓ ਹੋਣਾ ਦੁਨਿਆਵੀ ਵੀ ਕੋਈ ਇੱਦਾਂ ਪੀ ਲਵੇ ਤਾਂ ਕੋਈ ਬੋਲਿਆ ਨਹੀਂ ਜਾਂਦਾ, ਉਹ ਸਾਡੇ ਮਨ ਦੀ ਹਾਲਤ ਦੱਸਦੇ ਆ ਕਿ ਵਾਹਿਗੁਰੂ ਬੋਲਦਾ ਕਿਉਂ ਨਹੀਂ ਗਾ। ਇਹ ਵਿਚਾਰਾਂ 'ਚ ਇੰਨਾ ਗਰਸਿਆ ਗਿਆ ਫੁਰਨਿਆਂ 'ਚ ਬੈਠਾ, ਮੈਨੂੰ ਪਤਾ ਨਹੀਂ ਮੈਂ ਬੋਲਣਾ, ਸਮਝ ਨਹੀਂ ਲੱਗਦੀ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਅਤੇ ਮਰਨਾ ਵੀ ਭੁੱਲ ਗਿਆ ਕਿਉਂਕਿ ਗੁਰਬਾਣੀ ਦੱਸਿਆ ਰਾਮ ਰਾਮ ਬੋਲ ਬੋਲ। ਅਜੇ ਹੁਣੇ ਹੀ ਆਪਾਂ ਭੋਗ ਦੇ ਵਿੱਚ ਸ਼ਾਮਿਲ ਸੀ, ਅੰਤਿਮ ਅਰਦਾਸ ਹੋ ਰਹੀ ਸੀ ਅਤੇ ਫਿਰ ਯਾਦ ਨਹੀਂ ਆਉਂਦਾ ਸਾਨੂੰ। ਅਪੂਰੇਵਾਲ ਸਾਹਿਬ ਦੇ ਅੱਜ ਭੋਗ 'ਚ ਤੁਸੀਂ ਸਾਰੇ ਆਏ, ਫਿਰ ਵੀ ਸਾਨੂੰ ਭੁੱਲ ਗਿਆ ਵੀ ਚੱਲ ਕੋਈ ਨਹੀਂ ਸਾਡਾ ਸਾਡੀ ਥੋੜ੍ਹੀ ਵਾਰੀ ਹੈ। ਇਹ ਗੁਰੂ ਪਿਆਰਿਓ ਕੋਈ ਪਤਾ ਨਹੀਂ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੁਝ ਰਹਿਣ ਥਿਰਨਾ, ਸੰਗ ਚਲਤ ਹੈ ਹਮ ਵੀ ਚੱਲਣਾ,
ਸੰਗੀ ਸਾਥੀ ਸਾਡੇ ਅੱਜ ਗਏ ਨੇ, ਅਸੀਂ ਵੀ ਜਾਣਾ ਹੈ। ਦੂਰ ਗਮਨ ਸਿਰ ਉੱਪਰ ਮਰਨ, ਮਰਨ ਲਿਖਾਏ ਮੰਡਲ ਮੈਂ। ਪਰ ਫਿਰ ਵੀ ਅਸੀਂ ਇੰਨਾ ਸਾਡਾ ਮਨ ਲਾਪਰਵਾਹ ਹੋ ਗਿਆ, ਇਹ ਗੱਲ ਸਮਝਦਾ ਨਹੀਂ। ਸਤਿਗੁਰੂ ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਚਰਨਾ ਬੜੀ ਵਧੀਆ ਭਾਸ਼ਾ ਪੁਰਾਣੀ। ਉਚਰਨਾ ਹੁੰਦਾ ਬੋਲਣਾ, ਅਤੇ ਸਿੱਧਾ ਵੀ ਲਿਖਿਆ ਰਾਮ ਰਾਮ ਬੋਲ ਬੋਲ, ਪਰ ਬੋਲਦਾ ਨਹੀਂ। ਕਹਿੰਦਾ ਜੇ ਨਾ ਬੋਲਿਆ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮ ਕਣਾ। ਕੁੱਟ ਬੜੀ ਪੈਣੀ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁੱਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾ। ਇੰਨਾ ਲਾਪਰਵਾਹ ਹੋ ਗਿਆ ਮਨ, ਦੇਖਦਿਆਂ ਸਾਰਾ ਕੁਛ, ਫਿਰ ਵੀ ਇਹਨੂੰ ਸੋਝੀ ਨਹੀਂ ਆਉਂਦੀ। ਅਤੇ ਅੱਜ ਸਤਿਗੁਰਾਂ ਨੇ ਕਿੰਨੇ ਪਿਆਰ ਨਾਲ ਸਮਝਾਇਆ, ਕਿਉਂਕਿ ਮਨ ਨੂੰ ਵਾਹਿਗੁਰੂ ਸਮਝਾ ਕੇ ਭੇਜਦੇ ਨੇ ਕਿ ਇਸ ਸਰੀਰ ਦੇ ਵਿੱਚ ਭੇਜਣ ਤੋਂ ਪਹਿਲਾਂ ਇਹਨੂੰ ਬਗਾਨਾ ਦੇਸ਼ ਕਿਹਾ। ਕਹਿੰਦੇ ਇਸ ਬਗਾਨੇ ਦੇਸ਼ ਦੇ ਪੰਜ ਸਰਦਾਰ ਨੇ, ਪਰ ਜੇ ਤੂੰ ਮੇਰੇ ਹੁਕਮ 'ਚ ਰਵੇਂਗਾ ਉਹ ਤੈਨੂੰ ਕੁਛ ਨਹੀਂ ਕਹਿਣਗੇ, ਅਤੇ ਜੇ ਹੁਕਮ 'ਚੋਂ ਆਕੀ ਹੋ ਗਿਆ ਤਾਂ ਉਹਨਾਂ ਨੇ ਤੈਨੂੰ ਬੰਦੀਖਾਨੇ 'ਚ ਪਾ ਲੈਣਾ, ਫਿਰ ਕਿਵੇਂ ਛੁੱਟੇਗਾ। ਇਹ ਇੱਥੇ ਆ ਕੇ ਭੁੱਲ ਗਿਆ। ਇਹਨੂੰ ਕੀ ਸਮਝਾ ਕੇ ਭੇਜਿਆ ਸੀ ਵੀ ਜਦੋਂ ਤੂੰ ਸਵੇਰੇ ਇਸ ਦੇਸ਼ ਵਿੱਚ ਆਉਣਾ ਵਾ, ਕਰਮ ਅਤੇ ਧਰਮ ਦੋ ਚੀਜ਼ਾਂ ਚੇਤੇ ਰੱਖਣੀਆਂ। ਕਰਮ ਹੁੰਦਾ ਕੰਮ, ਉਹ ਤਾਂ ਸਾਨੂੰ ਭੁੱਖੇ ਮਰਦਿਆਂ ਨੂੰ ਆਉਂਦਾ ਹੀ ਹੈ। ਕਰਮ ਤਾਂ ਸਾਨੂੰ ਭੁੱਲਦਾ ਨਹੀਂ, ਅਤੇ ਵਾਹਿਗੁਰੂ ਜੀ ਨੇ ਕਿਹਾ ਸੀ ਨਾਲ ਧਰਮ ਵੀ ਕਮਾਇਓ, ਧਰਮ ਦਾ ਨਾਮ ਜਪਣਾ। ਕਰਮ ਧਰਮ ਤੁਮ ਚੌਪੜ ਸਾਜੋ, ਕੰਮ ਦੇ ਨਾਲ, ਕਰਮ ਦਾ ਕੰਮ ਧਰਮ, ਵਾਹਿਗੁਰੂ ਨਾਮ ਜਪਣਾ, ਇਹ ਦੋਵੇਂ ਕੰਮ ਕਰਨੇ ਸੀ ਇਹਨੇ ਰੋਜ਼। ਜੇ ਕਹਿੰਦੇ ਸਹਿ ਸੁਭਾਈ ਤੂੰ ਪੰਜਾਂ ਨੂੰ ਜਿੱਤ ਕੇ ਵਾਪਸ ਜਾਏਗਾ। ਕਰਮ ਧਰਮ ਤੁਮ ਚੌਪੜ ਸਾਜੋ, ਚੌਪੜ ਹੁੰਦੀ ਖੇਲ, ਸਤ ਕਰੋ ਤੁਮ ਸਾਰੀ ਵੀ ਵਾਹਿਗੁਰੂ ਦੇ ਨਾਲ ਰਵੀ। ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰ, ਵੀ ਤੂੰ ਜਿੱਤ ਕੇ ਆਵੇਂਗਾ ਰੋਜ਼ ਦਾ ਰੋਜ਼, ਅਤੇ ਵਾਹਿਗੁਰੂ ਨੂੰ ਵੀ ਤੇਰਾ ਖੇਲਣਾ ਚੰਗਾ ਲੱਗੂਗਾ। ਪਰ ਇਹ ਕੀ ਕਰਦਾ, ਮਨ ਭੁੱਲੋ ਮਾਇਆ ਘਰ ਜਾਏ, ਸਰੀਰ ਨੂੰ ਮਾਇਆ ਦਾ ਦੇਸ਼ ਕਿਹਾ। ਇੱਥੇ ਆ ਕੇ ਇਹ ਕਰਮ ਦੇ ਨਾਲ ਤਾਂ ਜੁੜ ਜਾਂਦਾ, ਹੁਣ ਧਰਮ ਨੂੰ ਭੁੱਲ ਜਾਂਦਾ। ਧਰਮ ਦਾ ਵਾਹਿਗੁਰੂ ਦਾ ਨਾਮ ਜਪਣਾ, ਨਾਮ ਨਹੀਂ ਜਪਦਾ। ਸਾਨੂੰ ਗੁਰਮਤਿ ਜੀਵਨ ਜਾਂ ਸਿਖਾਈ ਹੈ ਗੁਰਬਾਣੀ ਰਾਹੀਂ, ਨਾਮਾਂ ਕਹੇ ਤ੍ਰਿਲੋਚਨਾ, ਮੁੱਖ ਤੇ ਰਾਮ ਸੰਭਾਲ, ਵਾਹਿਗੁਰੂ ਬੋਲਿਆ ਕਰੋ ਮੁੱਖ ਤੋਂ, ਹੱਥ ਪਾਮ ਕਰ ਕੰਮ ਸਭ, ਚੀਤ ਨਿਰੰਜਨ ਨਾਲ, ਵਾਹਿਗੁਰੂ ਨਾਲ ਜੁੜ ਕੇ ਰਹੋ, ਬਸ ਆਹ ਖੇਲ ਸੀ। ਪਰ ਇੱਥੇ ਆ ਕੇ ਇਹ ਕਰਮ ਨਾਲ ਜੁੜ ਗਿਆ, ਧਰਮ ਨੂੰ ਭੁੱਲ ਗਿਆ। ਅਤੇ ਅੱਜ ਸਤਿਗੁਰਾਂ ਨੇ ਉਪਦੇਸ਼ ਕੀਤਾ ਜਿਹੜਾ ਤੁਸੀਂ ਬਹੁਤ ਵਾਰੀ ਸੁਣਦੇ ਹੋ, ਆ ਸੁੱਖ ਨਾਲ ਵਿਆਹ ਆਉਂਦੇ ਰਹਿੰਦੇ ਆ। ਵਿਆਹਾਂ ਦੇ ਵਿੱਚ ਨਾ ਜਿਹੜਾ ਕਦੀ ਗੁਰੂ ਘਰ ਨਹੀਂ ਨਾ ਬੈਠਦਾ, ਉਹਨੂੰ ਚਾਰ ਲਾਵਾਂ ਦੇ ਸਮੇਂ ਬੈਠਣਾ ਹੀ ਪੈਂਦਾ। ਉਹ ਸਤਿਗੁਰਾਂ ਨੇ ਫਿਰ ਉਸ ਸਮੇਂ ਉਪਦੇਸ਼ ਕੀਤਾ ਵੀ ਕਿਤੇ ਸ਼ਾਇਦ ਸੋਣੀ ਲਵੇ, ਵੀ ਲਾਵਾਂ 'ਚ ਤੈਨੂੰ ਬਹਿਣਾ ਹੀ ਪੈਣਾ, ਉੱਦਾਂ ਬਹੁਤੇ ਬਹਿੰਦੇ ਨਹੀਂ। ਆਏ ਮੱਥਾ ਟੇਕਿਆ ਅਤੇ ਬਸ ਲੰਗਰਾਂ 'ਚ, ਫਿਰ ਉੱਥੇ ਗੱਲਾਂ ਬਾਤਾਂ ਕਰਕੇ ਮੁੜ ਗਏ। ਇਹ ਸਤਿਗੁਰੂ ਦਾ ਸਕੂਲ ਆ, ਅਤੇ ਸਕੂਲ 'ਚ ਜਿੰਨਾ ਚਿਰ ਬੈਠਦਾ ਨਹੀਂ ਬੱਚਾ ਉਹਨਾਂ ਚਿਰ ਉਹਨੂੰ ਸਮਝ ਨਹੀਂ ਲੱਗਦੀ। ਆਪਾਂ ਸਾਰੇ ਬੱਚੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ, ਬੱਚੇ। ਇਹ ਸਾਨੂੰ ਸਮਝਾਇਆ ਸੀਗਾ ਕਿ ਤੁਸੀਂ ਕੀ ਕਰਨਾ ਵਾ, ਕੰਮ ਦੇ ਨਾਲ ਧਰਮ ਬਰਾਬਰ ਰੱਖਣਾ। ਅਤੇ ਇਹ ਧਰਮ ਨੂੰ ਭੁੱਲ ਗਿਆ, ਇਕੱਲਾ ਕੰਮ ਨਾਲ ਜੁੜ ਗਿਆ। ਅਤੇ ਸਤਿਗੁਰਾਂ ਨੇ ਫਿਰ ਉਹ ਜਿਹੜਾ ਉਪਦੇਸ਼ ਕੀਤਾ ਨਾ, ਉਹ ਉਸ ਸਮੇਂ ਕੀਤਾ ਵੀ ਹੁਣ
ਬਚਪਨ ਲੰਘ ਗਿਆ ਇਹਦਾ। ਜਦੋਂ ਵਿਆਹ ਹੁੰਦਾ ਨਾ, ਤਿੰਨ ਅਵਸਥਾ ਸਾਡੇ ਜੀਵਨ ਦੀਆਂ ਗੁਰੂ ਪਿਆਰਿਓ, ਬਾਲ, ਜਵਾਨੀ ਤੇ ਬਿਰਧ। ਬਚਪਨ ਚਲੋ ਲੰਘ ਗਿਆ, ਜਵਾਨੀ ਆ ਗਈ। ਉਹ ਵਿਆਹ ਦੇ ਸਮੇਂ ਫਿਰ ਸਤਿਗੁਰਾਂ ਉਪਦੇਸ਼ ਕੀਤਾ, ਕਈ ਨਾਲ ਆਏ ਉਹ ਵੀ ਬੈਠੇ ਹੋਣਗੇ, ਉਹ ਵੀ ਸੁਣ ਲੈਣਗੇ, ਤੇ ਇਹਨਾਂ ਤਾਂ ਕਰੋ ਹੁਣ ਇਹ ਸਮਝਦੇ ਆ ਗੱਲ ਨੂੰ। ਪਹਿਲਾਂ ਤਾਂ ਛੋਟੇ ਸੀਗੇ, ਬਚਪਨ 'ਚ ਸਮਝਦੇ ਨਹੀਂ। ਉੱਥੇ ਫਿਰ ਉਹਨਾਂ ਨੇ ਸਾਨੂੰ ਗਿਆਨ ਦਿੱਤਾ, ਕਹਿੰਦੇ ਤੁਹਾਨੂੰ ਤਾਂ ਭੇਜਿਆ ਸੀ ਕੰਮ ਕਰਨ ਲਈ, ਕਰਮ ਅਤੇ ਨਾਲ ਧਰਮ ਕਮਾਉਣ ਲਈ, ਅਤੇ ਤੁਸੀਂ ਤਾਂ ਇਕੱਲਾ ਕਰਮ ਨਾਲ ਜੁੜ ਗਏ, ਧਰਮ ਨੂੰ ਭੁੱਲ ਗਏ, ਅਤੇ ਜਿੰਨੇ ਕਰਮ ਕੀਤੇ ਆ ਕਹਿੰਦੇ ਤੁਸੀਂ ਪਾਪ ਕੀਤੇ ਅੱਜ ਤੱਕ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਪਾਪ ਨਹੀਂ ਕਰਦੇ ਕੋਈ, ਪਰਮੇਸ਼ੁਰ ਤੇ ਭੁੱਲਿਆ। ਜੇ ਵਾਹਿਗੁਰੂ ਨੂੰ ਭੁੱਲ ਕੇ ਜੋ ਵੀ ਕਰਦੇ ਹੋ ਸਤਿਗੁਰੂ ਕਹਿੰਦੇ ਪਾਪ ਕਰਦੇ ਹੋ। ਕੀ ਲਿਖਿਆ, ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਕਹਿੰਦੇ ਕਰਮ ਨੂੰ ਦ੍ਰਿੜ ਕਰਕੇ ਬੈਠ ਗਏ ਤੁਸੀਂ। ਬਾਣੀ, ਬ੍ਰਹਮਾ, ਵੇਦ, ਸਾਰੇ ਗੁਰੂ ਗ੍ਰੰਥ ਜਿੰਨੇ ਵੀ ਗਿਆਨ ਦੇ ਗ੍ਰੰਥ ਕੀ ਕਹਿੰਦੇ, ਧਰਮ ਦ੍ਰਿੜੋ। ਬਾਣੀ, ਬ੍ਰਹਮਾ, ਵੇਦ, ਧਰਮ ਦ੍ਰਿੜੋ। ਕਹਿੰਦੇ ਪਾਪ ਤੁਹਾਡੇ ਖਤਮ ਹੋ ਸਕਦੇ ਅਜੇ ਵੀ, ਅਜੇ ਵੀ ਕਰਮ ਦੇ ਨਾਲ ਨਾਲ ਤੁਸੀਂ ਧਰਮ ਦ੍ਰਿੜ ਕਰਨਾ ਸ਼ੁਰੂ ਕਰ ਦਿਓ। ਬਾਣੀ, ਗੁਰਬਾਣੀ 'ਚ ਵੀ ਲਿਖਿਆ, ਸਾਰੇ ਗ੍ਰੰਥਾਂ 'ਚ ਲਿਖਿਆ, ਸਿਮਰਤ ਸ਼ਾਸਤਰ ਸਿਮਰਤ ਵੇਦ ਪੁਕਾਰਨ ਪੋਥੀਆਂ। ਕੀ ਪੁਕਾਰਦੀਆਂ, ਨਾਮ ਬਿਨਾਂ ਸਭ ਕੂੜ ਗੱਲਾਂ ਉੱਚੀਆਂ। ਵੇਦਾਂ ਮੈਂ ਨਾਮ ਉੱਤਮ ਸੁਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਕਹਿੰਦੇ ਕਮਲਾ ਹੋ ਗਿਆ, ਬੇਤਾਲਾ ਹੁੰਦਾ ਕਮਲਾ। ਕਹਿੰਦੇ ਨਾ ਕਿਸੇ ਗ੍ਰੰਥ ਦੀ ਗੱਲ ਮੰਨਦਾ ਏ, ਨਾ ਸਤਿਗੁਰੂ ਦੀ ਪਾਵਨ ਗੁਰਬਾਣੀ ਨੂੰ ਸਮਝਦਾ, ਫਿਰ ਕੀ ਬਣੇਗਾ। ਫਿਰ ਉੱਥੇ ਦੱਸਿਆ ਉਹਨਾਂ ਨੇ ਵੀ ਜੋ ਵੀ ਅੱਜ ਤੱਕ ਇਹਨੇ ਕੀਤਾ ਪਾਪ ਕੀਤਾ, ਉਹ ਕਹਿੰਦੇ ਪਾਪ ਤੁਹਾਡਾ ਖਤਮ ਹੋ ਸਕਦਾ ਜੇ ਅਜੇ ਵੀ ਸ਼ੁਰੂ ਕਰ ਦਿਓ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ, ਬ੍ਰਹਮਾ, ਵੇਦ, ਧਰਮ ਦ੍ਰਿੜੋ। ਆਹ ਜਿਹੜਾ ਤੁਸੀਂ ਕਰ ਰਹੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ। ਕਹਿੰਦੇ ਆਹ ਨਿਰਮਲ ਕਰਮ ਕਰਨਾ ਸ਼ੁਰੂ ਕਰ ਦਿਓ, ਤੁਸੀਂ ਸਾਰੇ ਪਾਪ ਖਤਮ ਹੋ ਜਾਣਗੇ, ਸਾਰੇ ਜਿੰਨੇ ਵੀ ਕੀਤੇ। ਬਾਣੀ, ਬ੍ਰਹਮਾ, ਵੇਦ, ਧਰਮ ਦ੍ਰਿੜੋ, ਪਾਪ ਤਜਾਇਆ, ਧਰਮ ਦ੍ਰਿੜੋ, ਹਰ ਨਾਮ ਧਿਆਵੋ। ਧਿਆਉਣਾ ਹੁੰਦਾ ਧਿਆਨ ਨਾਲ ਜਪਣਾ, ਅੱਖਾਂ ਬੰਦ ਕਰਕੇ ਜੁੜ ਕੇ। ਕੀ ਕਿਹਾ, ਧਰਮ ਦ੍ਰਿੜੋ। ਧਰਮ ਦ੍ਰਿੜ ਕਰਨਾ ਕੀ ਆ, ਨਾਮ ਜਪਣਾ, ਵਾਹਿਗੁਰੂ ਨੂੰ ਧਰਮ ਕਿਹਾ। ਕਹਿੰਦੇ ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਕਹਿੰਦੇ ਸਾਰੇ ਪਾਪ ਕਲੀਨ ਅਪ ਹੋ ਜਾਣਗੇ, ਸਹਿਜ ਆਉਣਾ ਸ਼ੁਰੂ ਹੋ ਜਾਏਗਾ। ਹੁਣ ਆਇਆ ਨਾ ਸਹਿਜ, ਜਦੋਂ ਜਪਣ ਡੇ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਸਹਿਜ ਆਨੰਦ ਹੋਆ ਵਰਡ ਭਾਗੀ, ਮਨ ਹਰ ਹਰ ਮਿੱਠਾ। ਜਿਹੜਾ ਬੋਲਣ ਨੂੰ ਜੀ ਨਹੀਂ ਨਾ ਕਰਦਾ, ਇਹ ਮਿੱਠਾ ਲੱਗਣ ਲੱਗ ਪਿਆ, ਕਿਉਂਕਿ ਵਾਹਿਗੁਰੂ ਹੈ ਹੀ ਮਿੱਠਾ। ਮਿੱਠ ਬੋਲੜਾ ਜੀ ਹਰ, ਤੁਸੀਂ ਜ਼ਬਰਦਸਤੀ ਬੋਲਿਆ ਕਰੋ। ਕਈਆਂ ਨੂੰ, ਕਈਆਂ ਦਾ ਦਿਲ ਨਹੀਂ ਕਰਦਾ ਬੋਲਣ ਨੂੰ, ਬੋਲ ਕੇ ਤਾਂ ਵੇਖੋ। ਰਾਮ ਰਾਮ ਬੋਲ ਬੋਲ, ਸਤਿਗੁਰ ਨੇ ਕਿਹਾ ਵਡਭਾਗੀ ਆ ਉਹ ਜਿਹੜੇ ਬੋਲਦੇ। ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ, ਬੋਲਦੇ ਨਹੀਂ ਆਪਾਂ। ਹੁਣ ਬੋਲੀਏ ਥੋੜ੍ਹਾ ਜਿਹਾ, ਨਾਲੇ ਤੁਹਾਨੂੰ ਆਨੰਦ ਦਾ ਪਤਾ ਲੱਗ ਜਾਏਗਾ। ਅੱਖਾਂ ਬੰਦ ਕਰਕੇ ਨਾ ਬੋਲ ਕੇ ਸੁਣੋ, ਵਾਹਿਗੁਰੂ ਨਾਲ ਮਨ ਨੂੰ ਜੋੜੋ। ਵਾਹ,

이해.

ta nigaru Ramdas ik vari sare kaho ji tan tan Ramdas gur bologe sare tan tan phir bolo tan tan Ramdas gur jin sirya tene ਜਿਵੇਂ ਆਪ ਸਵਾਰੇ ਗਏ ਨਾ ਸਾਨੂੰ ਵੀ ਸਵਾਰ ਰਹੇ ਨੇ ਉਹ ਕਹਿੰਦੇ ਆ ਚਾਰ ਜਮਾਤਾਂ ਕਰ ਲਓ ਤੁਸੀਂ ਚਾਰ ਕਲਾਸਾਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਪਿੰਡਾਂ 'ਚ ਜੇ ਉਦੋਂ ਚਾਰ ਜਮਾਤਾਂ ਪੜ੍ਹ ਲੈਣ ਤਾਂ ਚੰਗਾ ਰਹਿੰਦਾ ਪਹਿਲੀ ਜਮਾਤ ਔਖੀ ਆ ਜਿਹੜੀ ਪਹਿਲੀ ਜਮਾਤ ਹੈ ਨਾ ਆਹ ਜਿਹੜਾ ਤੁਸੀਂ ਜਪਦੇ ਪਏ ਹੋ ਇੱਥੇ ਮੁਸ਼ਕਤ ਘਾਲਣੀ ਪੈਣੀ ਜਿਨੀ ਨਾਮ 'ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁੱਖ ਉਜਲੇ ਅੱਗੇ ਸੌਖਾ ਹੋ ਜਾਂਦਾ ਬਾਕੀ ਜਮਾਤਾਂ ਬੜੀਆਂ ਸੌਖੀਆਂ ਪਹਿਲੀ 'ਚੋਂ ਪਾਸ ਹੋਣਾ ਬੜਾ ਔਖਾ ਮੁਸ਼ਕਤ ਘਾਲਣੀ ਪੈਂਦੀ ਉਹਨਾਂ ਕੋਈ ਘਾਲਦਾ ਨਹੀਂ ਗਾ ਫਿਰ ਕਿੱਦਾਂ ਪਾਸ ਕਰਾਂਗੇ ਆਪਾਂ ਸਤਿਗੁਰੂਆਂ ਨੇ ਚਾਰ ਲਾਵਾਂ ਦਾ ਮਤਲਬ ਪਤਾ ਕੀ ਹੈ ਹੈ ਤਾਂ ਆਪਾਂ ਦੁਨਿਆਵੀ ਸੁੱਖ ਵੀ ਦਿੱਤੇ ਨੇ ਸਤਿਗੁਰਾਂ ਨੇ ਵੀ ਜਿੱਥੇ ਤੁਸੀਂ ਗ੍ਰਸਤ ਜੀਵਨ ਦੇ ਵਿੱਚ ਆਉਣਾ ਹੈ ਉੱਥੇ ਨਾਲ ਨਾਲ ਸਾਡੀ ਸੁਰਤੀ ਦਾ ਜਿਹੜਾ ਆਨੰਦ ਕਾਰਜ ਵਾਹਿਗੁਰੂ ਦੇ ਨਾਲ ਹੋਣਾ ਵਾ ਅੰਤਰਗਤ ਇਹ ਦੱਸਿਆ ਗਿਆਨ ਚਾਰ ਲਾਵਾਂ ਦੇ ਵਿੱਚ ਅਤੇ ਬਾਹਰ ਵੀ ਆਪਾਂ ਵਿਆਹ ਦੇ ਸਮੇਂ ਸਾਰੇ ਮੈਂ ਬੇਨਤੀ ਪਹਿਲਾਂ ਕੀਤੀ ਸੀ ਕਿ ਉਹ ਉਸ ਸਮੇਂ ਕਿਉਂ ਗਿਆਨ ਦਿੱਤਾ ਗਿਆ ਕਿ ਉਸ ਸਮੇਂ ਜਿਹੜਾ ਲੜਕਾ ਲੜਕੀ ਹੁੰਦਾ ਨਾ ਉਹ ਬਚਪਨ ਛੱਡ ਚੁੱਕੇ ਹੁੰਦੇ ਆ ਉਹ ਜਵਾਨੀ ਦੀ ਅਵਸਥਾ 'ਚ ਆਏ ਹੁੰਦੇ ਆ ਅਤੇ ਜਵਾਨੀ 'ਚ ਫਿਰ ਸਮਝਦੇ ਆ ਗੱਲ ਨੂੰ ਬਚਪਨ 'ਚ ਆਪਾਂ ਕਈ ਕਹਿੰਦੇ ਮੇਰੀ ਸਾਨੂੰ ਸਮਝ ਨਹੀਂ ਲੱਗਦੀ ਬਾਲ ਜਵਾਨੀ ਅਰ ਬਿਰਧ ਫੁੱਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਭਜਨ ਤਾਂ ਆਪਾਂ ਕਰਦੇ ਨਹੀਂ ਬਿਰਥਾ ਸਭ ਹੀ ਅਸੀਂ ਬਿਰਥਾ ਹੀ ਗਵਾ ਜਾਂਦੇ ਸਾਰਾ ਜਨਮ ਉਹ ਫਿਰ ਉਦੋਂ ਦੱਸਿਆ ਤਾਂ ਕਰਕੇ ਚਾਰ ਲਾਵਾਂ ਵੀ ਇਹ ਸਮਝਦੇ ਆ ਵੀ ਆਰੰਭ ਕਾਜ ਦੇ ਰਚਾਉਣ ਆਪਣਾ ਵਾਹਿਗੁਰੂ ਦੇ ਘਰ ਨੂੰ ਜਾਣ ਦਾ ਇਹ ਰਸਤਾ ਤਾਂ ਅਖਤਿਆਰ ਕਰਨ ਸਾਨੂੰ ਕਿਉਂਕਿ ਗਿਆਨ ਹੁੰਦਾ ਨਾ ਉਸ ਸਮੇਂ ਅਤੇ ਜਿਹੜੇ ਬਾਕੀ ਗੁਰਮੁਖ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਗੁਰੂ ਘਰ 'ਤੇ ਅਸੀਂ ਬਹਿੰਦੇ ਹੀ ਨੀਗੇ ਉਸ ਸਮੇਂ ਫਿਰ ਜਿਹੜੇ ਨਾਲ ਆਏ ਹੁੰਦੇ ਆ ਨਾ ਬਰਾਤ ਵਾਲੇ ਜਾਂ ਦੂਜੇ ਉਹ ਦੋਵਾਂ ਪਰਿਵਾਰਾਂ ਨੂੰ ਉੱਥੇ ਬਹਿਣਾ ਪੈਂਦਾ ਵਾ ਉਹ ਘੰਟਾ ਡੇਢ ਘੰਟਾ ਲੱਗ ਜਾਂਦਾ ਵਾ ਅਤੇ ਨਹੀਂ ਤਾਂ ਸਾਡੀ ਆਦਤ ਨਹੀਂ ਇੰਨਾ ਚਿਰ ਗੁਰੂ ਘਰ ਬੈਠਣ ਦੀ ਸਤਿਗੁਰ ਦੇ ਸਕੂਲ 'ਚ ਜੇ ਬੈਠੇ ਨਾ ਤਾਂ ਪਾਸ ਕਿਵੇਂ ਹੋਵਾਂਗੇ ਉਦੋਂ ਫਿਰ ਮਜਬੂਰਨ ਬੈਠਣਾ ਪੈਂਦਾ ਵਾ ਅਤੇ ਉਹ ਲਾਵਾਂ ਦਾ ਪਾਠ ਸਾਨੂੰ ਸੁਣਨਾ ਪੈਂਦਾ ਵਾ ਉਹਦੇ 'ਚ ਸਤਿਗੁਰਾਂ ਤਾਂ ਗਿਆਨ ਦਿੱਤਾ ਚੌਥੇ ਪਾਤਸ਼ਾਹ ਨੇ ਵੀ ਜਿਹੜੇ 'ਤੇ ਚੱਲੇ ਨੇ ਉਹਨਾਂ ਨੂੰ ਮੁਬਾਰਕਾਂ ਨੇ ਅਤੇ ਜਿਹੜੇ ਹੋਰ ਨਾਲ ਆਏ ਆ ਅਤੇ ਉਹ ਆਪਣਾ ਚੈੱਕ ਕਰ ਲੈਣ ਵੀ ਉਹ ਕਿਹੜੀ ਲਾਮ ਦੇ ਵਿੱਚ ਲਾਵਾਂ ਦਾ ਮਤਲਬ ਹੁੰਦਾ ਲਾਉਣਾ ਜਿੱਦਾਂ ਕਹਿੰਦੇ ਹਾਂ ਮੈਂ ਆਪਣਾ ਨਾ ਸੁਰਤੀ ਨੂੰ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਲਾਵਾਂ ਜੋੜਨਾ ਜਿੱਦਾਂ ਪਰਿਵਾਰ ਜੁੜ ਜਾਂਦੇ ਆ ਲਾਵਾਂ ਜਦੋਂ ਹੋ ਜਾਂਦੀਆਂ ਹੈ ਨਾ ਇਸੇ ਤਰ੍ਹਾਂ ਸਾਡੀ ਸੁਰਤੀ ਨੇ ਉਸ ਵਾਹਿਗੁਰੂ ਦੇ ਨਾਲ ਕਿਵੇਂ ਜੁੜਨਾ ਉਹ ਚਾਰ ਅਵਸਥਾ ਨੇ ਗੁਰਮੁਖ ਪਿਆਰਿਓ ਗੁਰਬਾਣੀ ਸਾਡੇ ਮਨ ਦੀ ਕਸਵੱਟੀ ਆ ਇਹਦੇ 'ਤੇ ਚੈੱਕ ਕਰਿਆ ਕਰੋ ਕਿਤੇ ਐਵੇਂ ਨਾ ਬੈਠੇ ਰਹੀਏ ਅਸੀਂ ਪਹਿਲੀ ਜੀ ਸਾਰਾ ਦੱਸਿਆ ਚਾਰ ਲਾਵਾਂ ਦੇ ਵਿੱਚ ਚਾਰ ਲਾਵਾਂ ਸੁਣਦੇ ਹਾਂ ਤਾਂ ਸਾਰੀ ਉਮਰ ਲੰਘ ਗਈ ਆ ਹੈ ਨਾ ਛੋਟੇ ਛੋਟੇ ਹੁੰਦੇ ਹੀ ਜਿਹਾ ਵਿਆਹ ਆਉਂਦੇ ਨੇ ਆਪਾਂ ਸਾਰੇ ਬੈਠਦੇ ਹਾਂ ਉੱਥੇ ਅਤੇ ਅਸੀਂ ਕਦੀ ਚੈੱਕ ਨਹੀਂ ਕੀਤਾ ਵੀ ਸਾਡਾ ਮਨ ਕਿਹੜੀ ਲਾਮ 'ਤੇ ਆ ਕਿੱਥੇ ਕੁ ਪਹੁੰਚਿਆ ਉਹ ਫਿਰ ਸਾਨੂੰ ਦੱਸਿਆ ਵਾ ਆਹ ਜਿਹੜਾ ਪਹਿਲੀ ਲਾਮ ਆ ਨਾ ਇਹ 'ਚ ਕਰਮ ਦ੍ਰਿੜ ਕਰਨਾ ਕੀਤਾ ਹੋਇਆ ਤੁਸੀਂ ਕੰਮ ਸਵੇਰੇ ਉੱਠੇ ਕੰਮ 'ਤੇ ਚਲ ਗਏ ਅਤੇ ਸਾਨੂੰ ਕੀ ਕਿਹਾ ਸੀ ਕਰਮ ਧਰਮ ਤੋਂ ਮਚੌਪੜ ਸਾਜੋ ਕੰਮ ਦੇ ਨਾਲ ਧਰਮ ਕਮਾਉਣਾ ਆ ਜਿਹੜਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਅਸੀਂ ਕੀ ਕੀਤਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਲੜਾਇਆ ਉਹ ਜਿਹੜਾ ਮਾਲਕ ਤੋਂ ਦੂਰ ਲੈ ਗਿਆ ਸਾਨੂੰ ਅਤੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਬ੍ਰਹਮਾ ਵੇਦ ਜਿੰਨੇ ਵੀ ਆ ਉਹਦੇ ਸਾਰਿਆਂ 'ਚ ਲਿਖਿਆ ਧਰਮ ਜਿਹੜੋ ਕਰਮ ਦੇ ਨਾਲ ਕੀ ਕਰੋ ਧਰਮ ਧਰਮ ਵਾਹਿਗੁਰੂ ਨੂੰ ਕਿਹਾ
ਧਰਮ ਆ ਲਿਖਿਆ ਹੁਣ ਇੱਥੇ ਕਲੀਅਰ ਕਰ ਦੇਣਗੇ ਪਹਿਲੀ ਲਾਮ 'ਚ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਕਹਿੰਦੇ ਜੇ ਤੁਸੀਂ ਕਰਮ ਨਾਲ ਜੁੜੇ ਰਹੇ ਤਾਂ ਜਿੰਨੇ ਕੰਮ ਕੀਤੇ ਆ ਜੇ ਨਾਮ ਨਹੀਂ ਜਪਿਆ ਤਾਂ ਪਾਪ ਕੀਤੇ ਆ ਇਹ ਪਾਪ ਤੁਹਾਡੇ ਦੂਰ ਹੋ ਸਕਦੇ ਆ ਜੇ ਅਜੇ ਵੀ ਕਰਨਾ ਸ਼ੁਰੂ ਕਰ ਦਿਓ ਅਜੂ ਸਮਝ ਕੁਛ ਵਿਗੜਿਓ ਨਾ ਹੀ ਭੱਜ ਲੈ ਅਸੀਂ ਭਜਨ ਨਹੀਂ ਕਰਦੇ ਪਤਾ ਨਹੀਂ ਕੀ ਹੋ ਗਿਆ ਸਾਨੂੰ ਨਾਮ ਨਹੀਂ ਜਪਦੇ ਅਤੇ ਪਹਿਲੇ ਅੰਗ ਦੇ ਹੁਕਮ ਹੀ ਇਹ ਆ ਗੁਰਪ੍ਰਸਾਦ ਲਵੋ ਅਤੇ ਜਪ ਕਰੋ ਹੁਕਮ ਕੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪ੍ਰਸਾਦ ਜਪ ਪੰਜ ਪਿਆਰੇ ਸਾਨੂੰ ਗੁਰਪ੍ਰਸਾਦ ਬਖਸ਼ਿਸ਼ ਕਰਦੇ ਗੁਰੂ ਗੁਰੂ ਬਖਸ਼ਿਸ਼ ਕੀ ਕਰਦਾ ਅੰਮ੍ਰਿਤ ਦੀ ਦਾਤ ਵਾਹਿਗੁਰੂ ਗੁਰਮੰਤਰ ਦਿੰਦੇ ਨੇ ਸਾਨੂੰ ਉਹ ਲੈ ਕੇ ਕਹਿੰਦੇ ਜਪ ਕਰੋ ਗੁਰਪ੍ਰਸਾਦ ਲੈ ਕੇ ਜਪ ਕਰੋ ਕਿਹਦਾ ਉਹ ਜਿਹਨੂੰ ਵਾਹਿਗੁਰੂ ਕਹਿੰਦੇ ਗੁਰਬਾਣੀ ਜਿਹਨੂੰ ਸੱਚ ਕਿਹਾ ਕਿਹਦਾ ਜਪ ਕਰਨਾ ਜੀ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹਨੂੰ ਆਪਾਂ ਵਾਹਿਗੁਰੂ ਕਹਿੰਦੇ ਇਹ ਆ ਜਿਹੜਾ ਪਹਿਲੇ ਅੰਗ ਦੇ ਹੁਕਮ ਗੁਰਪ੍ਰਸਾਦ ਜਪ ਅਤੇ ਜਪ ਅਸੀਂ ਕਰਦੇ ਨਹੀਂ ਔਰ ਸਾਰੇ ਸ਼ਬਦਾਂ 'ਚ ਜਪ ਹੀ ਆਊਗਾ ਜਿੰਨੇ ਵੀ ਸਲੋਕ ਪੜ੍ਹੋਗੇ ਗੁਰਬਾਣੀ ਦੇ ਧਿਆਨ ਨਾਲ ਪੜ੍ਹਿਓ ਜਪ ਜ਼ਰੂਰ ਅਖੀਰ ਤੱਕ ਜਪ ਜ਼ਰੂਰ ਕਹਿਣਗੇ ਅਤੇ ਜੇ ਕਰ ਲਈਏ ਤਾਂ ਚੰਗਾ ਨਹੀਂ ਜਿਨ ਹਰ ਜਪਿਆ ਸੇ ਹਰ ਹੋਏ ਤੁਹਾਡਾ ਮਨ ਉਹਦਾ ਰੂਪ ਹੋ ਜਾਵੇਗਾ ਜੇ ਨਾ ਹੋਊਗਾ ਤਾਂ ਮੈਨੂੰ ਆਖਿਓ ਤੁਸੀਂ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਆਹ ਮਿਲਾਪ ਦਾ ਇੱਕੋ ਤਰੀਕਾ ਵਾ ਸੱਚ ਸੱਚਾ ਜਿਨੀ ਅਰਾਧਿਆ ਸਤਿਗੁਰ ਗੁਰਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀਆਂ ਜਿਹੜੇ ਹੁਣ ਵੇਖੋ ਲੱਗੇ ਸੀ ਤੁਸੀਂ ਸੱਚੀ ਦੱਸਿਓ ਸਹਿਜ ਦੇ ਵਿੱਚ ਜਾਂਦਾ ਨਾ ਮਨ ਜੇ ਬੋਲਦੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਆਨੰਦ ਆਉਂਦਾ ਕਿ ਨਹੀਂ ਆਉਂਦਾ ਇਹੋ ਲਿਖਿਆ ਸਤਿਗੁਰਾਂ ਸਿਮਰੋ ਸਿਮਰ ਸਿਮਰ ਸੁੱਖ ਪਾ ਆਪਾਂ ਕਰਦੇ ਨਹੀਂ ਨਾ ਤਾਂ ਤਾਂ ਫਿਰ ਪਤਾ ਨਹੀਂ ਲੱਗਦਾ ਕਰਕੇ ਵੇਖ ਲਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਇੱਕ ਵਾਰੀ ਮੰਨ ਕੇ ਤਾਂ ਵੇਖੋ ਤੁਸੀਂ ਸੇਵਕ ਜਨਮ ਆ ਸੇਵਕ ਬਣ ਜਾਓ ਅਤੇ ਸੇਵਕ ਕੀ ਕਰਦਾ ਜਨ ਲਾਗਾ ਹਰੇਕੇ ਨਾਏ ਤਿਸ ਕੀ ਆਸਨ ਬਿਰ ਉਹਨੂੰ ਸੇਵਕ ਆ ਕਹਿੰਦੇ ਸੇਵਕ ਕਹੋ ਸੇਵਾ ਬਣਿਆ ਜੀ ਹੁਕਮ ਮੰਨ ਲਓ ਹੁਕਮ ਬੂਝ ਪਰਮ ਪਦਵੀ 'ਤੇ ਪਹੁੰਚ ਜਾਓ ਮਿਲਾਪ ਹੋ ਜਾਊਗਾ ਇਹਦੇ ਇਸ 'ਤੇ ਉੱਪਰ ਨਹੀਂ ਵਿਚਾਰ ਇਹਦੋਂ ਅੱਗੇ ਤਾਂ ਗੱਲ ਹੀ ਕੋਈ ਨਹੀਂ ਜਾਂ ਕੇ ਮਨ ਵਸਿਆ ਅੱਖਾਂ 'ਚ ਬੰਦ ਕਰਕੇ ਵਸਾਓ ਹਾਂ ਮਨ 'ਚ ਮਨ ਅੱਖਾਂ 'ਚ ਅੱਖਾਂ ਬੰਦ ਕਰੋ ਕੰਨਾਂ 'ਚ ਆ ਜਾਏਗਾ ਬੋਲ ਬੋਲ ਕੇ ਉਹ 'ਚ ਵਸਾ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਰੰਗ ਬਾਰ ਬਾਰ ਪ੍ਰਭ ਜਪੀਏ ਇੱਥੇ ਵੀ ਜਪੀਏ ਲਿਖਿਆ

सारे बोलो, बोल के सुनो, फिर आनंद आना अखां बंद करके।

그래. 우한 그래. 우한 그래. 우한 그래. 우한 그래. 우한 그래. 우한 그래. 우한 그래.

ਇਹ ਪਹਿਲੀ ਲਾਂਵ ਹੈ ਜੀ। ਇੱਦਾਂ ਪਹਿਲਾਂ ਜੁੜਨਾ ਆਪਾਂ ਵਾਹਿਗੁਰੂ ਦੇ ਨਾਲ, ਮਨ ਨੂੰ ਲਾਉਣਾ, ਅਤੇ ਫਿਰ ਜਦੋਂ ਤੁਹਾਨੂੰ ਮਿੱਠਾ ਲੱਗਣ ਲੱਗ ਪਿਆ, ਪਹਿਲਾਂ ਤਾਂ ਬੋਲਣ ਨੂੰ ਦਿਲ ਨਹੀਂ ਕਰਦਾ, ਪਰ ਜਦੋਂ ਬੋਲਣ ਲੱਗ ਪਏ ਨਾ, ਫਿਰ ਬੜਾ ਮਿੱਠਾ ਲੱਗਦਾ ਹੈ, ਕਿਉਂਕਿ ਹੈ ਹੀ ਮਿੱਠਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ। ਸੱਜਣ ਸੁਆਮੀ ਵਾਹਿਗੁਰੂ ਜੀ ਨੂੰ ਕਿਹਾ, ਉਹ ਫਿਰ ਸਤਿਗੁਰ ਗੁਰਪੂਰਾ ਅਰਾਧੋ। ਜਦੋਂ ਤੁਸੀਂ ਇਹ ਪੂਰਾ ਜੁੜ ਕੇ ਜਪਦੇ ਹੋ ਵਾਹਿਗੁਰੂ ਨੂੰ, ਅਤੇ ਇਹ 'ਚੋਂ ਮਨ 'ਚੋਂ ਜਿਹੜੇ ਪਾਪ ਨੇ ਉਹ ਸਾਰੇ ਨਿਰਮਲ ਹੋ ਜਾਂਦੇ, ਮਤਲਬ ਕਲੀਨ ਅਪ ਹੋ ਜਾਂਦੇ, ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਜਿਹਨੂੰ ਲਿਖਿਆ ਨਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ। ਆ ਜਦੋਂ ਜਪੋਗੇ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ, ਅਤੇ ਨਿਰਮਲ ਮਨ ਹੀ ਫਿਰ ਨਿੱਜ ਘਰ ਮਹਿਲ ਦੇ ਦਰਵਾਜ਼ੇ 'ਤੇ ਜਾ ਕੇ ਬੈਠੇਗਾ। ਜਿੰਨਾ ਚਿਰ ਨਿਰਮਲ ਨਹੀਂ ਉਨ੍ਹਾਂ ਚਿਰ ਜਾਂਦਾ ਨਹੀਂ ਘਰ। ਪਰ ਪਹਿਲੀ ਲਾਉਣ ਬਹੁਤ ਕਮਾਉਣੀ ਪੈਣੀ ਤੁਹਾਨੂੰ। ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਇਆ ਵਡਭਗ, ਮਨ ਹਰ ਹਰ ਮਿੱਠਾ ਜਾਂ ਨਾ ਇਹ ਨਾਨਕ ਲਾਉ ਪਹਿਲੀ ਆਰੰਭ ਕਾਜ। ਆਪਾਂ ਕੰਮ ਦੇ ਉੱਪਰ ਚੱਲ ਪਏ, ਜਿਹੜਾ ਅਜੇ ਸ਼ੁਰੂ ਹੀ ਨਹੀਂ ਸੀ ਕੀਤਾ, ਅਤੇ ਜਿਹੜਾ ਚੱਲ ਪੈਂਦਾ ਫਿਰ ਉਹ ਪਹੁੰਚ ਜਾਂਦਾ ਹੈ ਨਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਵਾਹਿਗੁਰੂ ਨੇ ਤੁਹਾਨੂੰ ਆਪੇ ਬਣਾ ਲੈਣਾ ਵਾ, ਚੱਲੋ ਤਾਂ ਸਹੀ, ਸਤਿਗੁਰੂ ਕੋਟ ਪੈਂਡਾ ਅੱਗੇ ਹੋਲੇ। ਉੱਥੇ ਫਿਰ ਦੂਜੀ ਲਾਮ ਆ ਜਾਂਦੀ ਹੈ, ਦੂਸਰੀ ਅਵਸਥਾ ਸਾਡੇ ਮਨ ਦੀ, ਜਦੋਂ ਦਰ 'ਤੇ ਜਾ ਕੇ ਬੈਠ ਜਾਂਦਾ। ਰੋਜ਼ ਤੁਸੀਂ ਪੜ੍ਹਦੇ ਹੋ, ਹੁਣੇ ਪੜ੍ਹੋਗੇ ਰਹਿ ਰਾਜ ਸਾਹਿਬ 'ਚ, ਸੋ ਦਰ 'ਤੇ ਰੱਖੇ ਹੈ, ਕਦੀ ਵਿਚਾਰਿਆ ਕਿ ਸਾਡੇ ਅੰਦਰ ਹੀ ਹੈ ਸਾਰਾ ਕੁਛ। ਸੋ ਦਰ 'ਤੇ ਰਾ, ਆ ਨੌ ਦਰਾਂ ਤੋਂ ਉੱਪਰ ਦਸਵਾਂ, ਨੌ ਦਰ 'ਚੋਂ ਆ ਵਾਹਿਗੁਰੂ ਨਾਮ ਜਹਾਜ਼ ਨੇ ਤੁਹਾਨੂੰ ਕੱਢ ਦੇਣਾ। ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿੱਜ ਕਰ ਵਾਸਾ ਪਾਏ, ਤਾਂ ਵਾਸਾ ਉੱਥੇ ਹੋ ਜਾਣਾ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ। ਇਹ ਦਰ 'ਤੇ ਬਹਿ ਗਿਆ, ਇਹਨੂੰ ਅੰਦਰੋਂ ਅਨਹਦ ਧੁਨਾ, ਅਨਹਦ ਝੁਨਕਾਰ, ਪਰ ਸਿਮਰਨ ਕਰਨਾ ਪੈਣਾ, ਅਨਹਦ ਝੁਨਕਾਰ ਸੁਣਨੀ ਸ਼ੁਰੂ ਹੋ ਜਾਣੀ, ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ। ਉੱਥੇ ਫਿਰ ਸੁੱਖ ਅਸਲੀ ਸ਼ੁਰੂ ਹੁੰਦਾ, ਸੁੱਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਦਰ 'ਤੇ ਬਹਿ ਜੂਗਾ ਦੂਜੀ ਲਾਮ ਦੇ ਵਿੱਚ, ਚਬਾਊਗਾ ਕੌਣ, ਸਤਿਗੁਰੂ ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹੋ। ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਜਿਹੜਾ ਨਿੱਜ ਘਰ 'ਚ ਬੈਠਾ ਨਾ ਪੁਰਖ ਸਾਡੇ ਮਸਤਕ ਦੇ ਉੱਪਰ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਜੋਤ ਰੂਪ ਬੈਠਾ ਸਾਰਿਆਂ ਦੇ ਦਸਵੇਂ ਘਰ 'ਚ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਹੁਣ ਪ੍ਰਗਟ ਹੋਣ ਲੱਗਾ ਵਾ। ਗੁਰਸਾਖੀ ਗੁਰਬਾਣੀ ਗੁਰੂ ਜੀ ਨੂੰ ਕਿਹਾ ਪ੍ਰਗਟ ਕਰਕੇ ਦਿਖਾ ਦੇਣਗੇ ਤੁਹਾਨੂੰ ਗੁਰਸਾਖੀ ਜੋਤ। ਆਹ ਦੂਜੀ ਲਾਮ ਜੇ ਸਿੱਖ ਲਈ ਤੁਸੀਂ, ਦੂਜੀ ਲਾਮ 'ਚ ਵੀ ਛੱਡਣਾ ਨਹੀਂ ਗਾ ਸਿਮਰਨ, ਫਿਰ ਸੰਗਤ ਕਰਨ ਲੱਗ ਪਏ ਸੰਤ ਜਨਾ। ਲਿਖਿਆ ਨਾ, ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਇੰਨਾ ਜਪਣਾ ਵਾ ਨਿਰਭਉ ਜਪੇ ਸਗਲ ਭਉ ਮਿਟੇ। ਵਾਹਿਗੁਰੂ ਜਪ ਜਪ ਕੇ ਮਨ ਨਿਰਭਉ ਹੋ ਜਾਂਦਾ, ਨਿਰਭਉ ਭੈ ਮਨ ਹੋਏ, ਨਿਰਭਉ ਦੇ ਭੈ 'ਚ ਚੱਲ ਜਾਂਦਾ ਵਾ, ਅਤੇ ਸੰਗ ਸਾਧ ਸੰਗਤ ਬਿਨ ਭਾਉ ਨਾ ਉਪਜੇ, ਅਤੇ ਭੈ ਭੈ ਭਾਉ ਬਿਨ ਭਗਤ ਨਾ ਹੋਵੇ ਤੇਰੀ। ਗੁਰਬਾਣੀ ਜੀ ਲਿਖ ਦਿੱਤਾ ਵੀ ਸੰਗਤ ਤੋਂ ਬਿਨਾਂ ਨਹੀਂ ਗੱਲ ਬਣਨੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਅਤੇ ਕਾਹਦੇ ਨਾਲ ਤਰਿਆ, ਗੁਰਪ੍ਰਸਾਦ ਜਿਹੜਾ ਪਹਿਲੇ ਅੰਗ 'ਤੇ ਜਪ ਕੇ, ਗੁਰਪ੍ਰਸਾਦ ਪਰਮ ਪਦ, ਪਰਮ ਪਦ ਹੁੰਦਾ ਮਿਲਾਪ, ਸੰਗਤ ਉੱਥੋਂ ਤੱਕ ਲੈ ਜਾਂਦੀ ਹੈ। ਵੇਖੋ ਕਿੰਨੀ ਬਖਸ਼ਿਸ਼, ਗੁਰਸਾਧੂ ਸੰਗਤ ਮਿਲੇ ਹੀਰੇ ਰਤਨ ਲਮਨ, ਹੀਰੇ ਰਤਨ ਨਾਮ ਨੂੰ ਕਿਹਾ ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ ਸਰ, ਉਹ ਫਿਰ ਪ੍ਰਗਟ ਹੋ ਜਾਣਾ। ਦੂਜੀ ਲਾਮ 'ਚ ਉਹ ਸਾਈਨ ਮਿਲ ਜਾਂਦੇ, ਸਭ ਕਿਲ ਵਿਖ ਪਾ ਸਹਿਜ ਆਨੰਦ ਹੋਇਆ ਵਡਭਗ, ਹੈ ਨਾ। ਇੱਥੇ ਲਿਖਿਆ ਹਰ ਦੂਜੜੀ ਲਾਮ ਮਨ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਹ ਨਿਰਭਉ ਭੈ ਮਨ ਹੋਏ, ਹੋਮੇ ਮੈਲ ਗਵਾਇਆ। ਤੁਸੀਂ ਜੱਪੀ ਕਹਿ ਤਾਂ ਬਿਲਕੁਲ ਹੋਮੇ ਖਤਮ ਹੋ ਜਾਣੇ, ਇਹੋ ਹੀ ਰੁਕਾਵਟ ਆ, ਕੂੜ ਦੀ ਪਾਲ ਟੁੱਟ ਜਾਣੀ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਨੇੜੇ ਨੇੜੇ ਲੱਗਣ ਲੱਗ ਪੈਣਾ ਤੁਹਾਨੂੰ। ਹਰ ਆਤਮ ਰਾਮ ਸਾਰਿਆ ਸੁਆਮੀ, ਸਰਬ ਰਿਹਾ ਅੰਤਰ ਬਾਹਰ ਹਰ ਪ੍ਰਭੇ ਕੋ, ਮਿਲ ਹਰ ਜਨ ਮੰਗਲ ਗਾਏ। ਆਹ ਮੰਗਲ ਗਾਉਣੇ ਨਹੀਂ ਛੱਡਣੇ ਦੇ, ਜਾਂ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ। ਦਰ ਦੇ ਉੱਤੇ ਨਿਸ਼ਾਨੀ ਇਹ ਅਨਹਦ ਸ਼ਬਦ ਸੁਣਨੇ ਸ਼ੁਰੂ ਹੋ ਜਾਣੇ, ਦੂਜੀ ਲਾਮ
ਜਿਹਨੂੰ ਪੜ੍ਹਦੇ ਨਾ, ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਪਏ ਸਰਬ ਸੰਭਾਲੇ ਵਾਜੇ ਨਾਦ ਅਨੇਕ ਹਨੇਰੇ ਸ਼ਬਦ ਪ੍ਰਗਟ ਹੋ ਜਾਣ। ਪਰ ਤੁਸੀਂ ਵਸਾ ਕੇ ਤਾਂ ਵੇਖੋ ਇੱਕ ਵਾਰੀ ਵਾਹਿਗੁਰੂ, ਪੜ੍ਹਦੇ ਜ਼ਰੂਰ ਆ ਨਾਮ ਜਿਣ ਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ, ਅਤੇ ਕਦੀ ਆਪਾਂ ਸੋਚਿਆ ਹੀ ਨਹੀਂ ਵੀ ਵਸਿਆ ਵੀ ਆ। ਵਸਾਉਣ ਦੀ ਨਿਸ਼ਾਨੀ ਦੱਸੀ ਹੈ ਆਨੰਦ ਸਾਹਿਬ 'ਚ, ਹੈ ਨਾ। ਆਓ, ਆਪਾਂ ਨੂੰ ਵਸਾਉਣਾ ਪੈਣਾ ਵਾ, ਅੱਗੇ ਅਵਸਥਾ ਤੁਹਾਡੀ ਆਪੇ ਬਣੀ ਜਾਣੀ ਹੈ। ਤੀਜੀ ਲਾਂਵ ਦੇ ਵਿੱਚ ਫਿਰ ਮੁੱਖ ਬੋਲੀ ਹਰ ਬਾਣੀ, ਇਹਨੇ ਵਿਰਾਗੀ ਹੋ ਜਾਣਾ, ਅਤੇ ਚੌਥੀ ਲਾਂਵ 'ਚ ਉਹਨੇ ਗੱਲ ਨੂੰ ਲਾ ਲੈਣਾ। ਹਰ ਚੌਥੜੀ ਲਾਂਵ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ, ਉਹਨੂੰ ਗੁਰਮੁਖ ਕਹਿੰਦੇ ਮਨ ਨੂੰ। ਉਦੋਂ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ, ਮਿੱਠਾ ਲਾਇਆ ਮੇਰੇ ਭਰਾ ਪਾਇਆ ਆਨ ਦਿਨ ਹਰ ਲਿਵ ਲਾਈ। ਉਹ ਟੁੱਟੀ ਗੰਢੀ ਗਈ, ਮਨ ਚਿੰਤਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਅਤੇ ਜਿਹੜੇ ਕੰਮ ਲਈ ਭੇਜਿਆ ਸੀ ਹੋ ਗਿਆ। ਹਰ ਪ੍ਰਭ ਠਾਕਰ ਕਾਜ ਰਚਾਇਆ ਧਨ ਹਿਰਦੇ ਨਾਮ ਵਗਾਸੀ, ਜਨ ਨਾਨਕ ਬੋਲੇ ਚੌਥੀ ਲਾਮ ਹੈ ਹਰ ਪਾਇਆ ਪ੍ਰਭ ਅਵਨਾਸੀ। ਵੇਖੋ ਚਾਰ ਸਟੇਜਾਂ ਨੇ, ਜੇ ਸਟੈਪ ਬਾਈ ਸਟੈਪ ਆਪਾਂ ਕਵਰ ਕਰੀਏ, ਪਰ ਪਹਿਲੀ ਲਾਮ ਜਿਹੜੀ ਆ ਇਹ ਬਹੁਤ ਤੁਹਾਨੂੰ ਕਮਾਉਣੀ ਪੈਣੀ ਹੈ। ਸੋ ਹੁਣ ਪਾਵਨ ਸ਼੍ਰੀ ਰਹਿਰ ਰਾਜ ਸਾਹਿਬ ਜੀ ਜਾਪ ਪਾਠ ਦਾ ਸਮਾਂ ਹੋ ਗਿਆ, ਆਇਆ ਕਰੋ ਵੀਰਵਾਰ ਵੀ, ਆਪਾਂ ਚਾਰ ਤੋਂ ਛੇ ਇੱਥੇ ਬੈਠਦੇ ਹਾਂ, ਅਤੇ ਸੈਚਰਡੇ ਸੰਡੇ ਵੀ, ਕੱਲ੍ਹ ਨੂੰ ਵੀ ਆਵਾਂਗੇ, ਚਾਰ ਤੋਂ ਛੇ ਜ਼ਰੂਰ ਆਇਆ ਕਰੋ, ਆਪਾਂ ਵੀ ਕਮਾਈ ਕਰੀਏ ਜਿੰਨੀ ਨਾਮ 'ਤੇ ਆਇਆ। ਗਏ ਮੁਸਕਤ ਘਾੜ ਨਾਨਕ ਤੇ ਮੁੱਖ ਉਜਲੇ, ਇੰਨੇ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਵਣ ਹਾਰੇ ਕਿਤੇ ਤੇਰੇ ਰੱਬ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ।

ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਨ ਤੁਧਨੋ ਮੋਹਨੀਆਂ ਮਨ ਮੋਹਨ ਸੁਰਗ ਮੱਛ ਪਿਆਲੇ,

ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ

ਚੰਗੀ ਭਾਤੀ ਕਰ ਕਰ ਨਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੇ ਕਿਨੇ ਨਾ ਪਾਈਆ, ਕਰਮ ਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪੁਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਾ ਚਾਰਾ, ਨਾਨਕ ਸਤਿ ਸਵਾਰਨ ਹਾਰਾ।

ਸੋ ਕਿਉਂ ਸ੍ਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ।

ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸਤਵੰਤਾ ਕੋਇਨ ਕਿਸਕੀ ਧਰਿਆ ਸਿਰ ਸਿਰ ਸਮਾਹੇ ਠਾਕਰ ਕਾਹੇ ਮਨ ਭਉ ਕਰਿਆ ਊਡੇ ਊਡਾਵੇ ਸਹਿ ਕੋ ਸਾਥ ਸਪਾਛੇ ਵਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ

ਘਟ ਘਟੇ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਕਤ ਸੇ

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਤੁਧੇ ਆਪੇ ਸ੍ਰਿਸ਼ਟ ਸਭ ਭਾਈ ਜੀ, ਤੁਧੇ ਆਪੇ ਸਿਰਜ ਸਭ ਕੋਈ। ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ, ਉਹ ਸਭ ਸੇ ਗਾ ਜਾਣੋਈ। ਆਸਾ ਮਹੱਲਾ ਚੌਥਾ।

ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤਦਿਆ ਵਿਛੋੜਿਆ ਆਪ ਮਿਲਾਇਆ।

ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਅਰਗੁਣ ਸਦੀ ਆਪ ਖਾਣੇ ਜਿਨ ਹਰ ਸੇਵਿਆ ਤਿਨ ਸੁਖਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਅਵਰ ਨ ਕੋਏ।

ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਛਤਰਨ ਕੋ ਪਲ ਮੋਵਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ

ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਧੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

बोले सोनिहाल वाहिगुरु जी का खालसा वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਸਾਰੀਆਂ ਹੀ ਸੰਗਤਾਂ ਜੋ ਮਿਲ ਕੇ ਬੈਠੇ ਹੋ, ਭਾਈ ਧੰਤਾ ਦੇ ਯੋਗ ਹੋ, ਸਤਿਗੁਰੂ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਹ ਹੁਣ ਆਪਾਂ ਕੀਰਤਨ ਸਰਵਣ ਕਰਨਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ। ਉਸ ਮਹਾਨ ਦਰਬਾਰ ਤੋਂ ਜਿਸ ਬਾਰੇ ਸਾਹਿਬ ਕਹਿੰਦੇ ਨੇ ਕਿ ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹਾ, ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਬਸਤੀ ਸਗਨ ਅਪਾਰ ਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮ ਲਜਾਏ ਨਾਏ ਰਾਮ ਦਾਸ ਸਰ। ਉਸ ਸਰ ਤੋਂ ਆਏ ਨੇ ਇਹ ਗੁਰੂ ਕੀਆਂ ਰਹਿਮਤਾਂ ਨੇ ਜਿਹਨਾਂ ਨੂੰ ਉਸ ਅਸਥਾਨ ਦੀ ਸੇਵਾ ਮਿਲਦੀ ਹੈ, ਉਸ ਤੋਂ ਉੱਪਰ ਕੋਈ ਨਹੀਂ। ਸੋਬਟ ਭਾਗੇ ਹਾਂ ਆਪਾਂ ਨੂੰ ਇਹਨਾਂ ਦੇ ਦਰਸ਼ਨ ਹੁੰਦੇ ਨੇ, ਇਸ ਦੇ ਨਾਲ ਹੀ ਇਹ ਸਾਨੂੰ ਕੀਰਤਨ ਸਰਵਣ ਕਰਵਾਉਂਦੇ ਨੇ। ਉਸ ਤੋਂ ਉਪਰੰਤ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਸਤਿਕਾਰਯੋਗ ਉਸਤਾਦ ਜੀ ਆਏ ਹੋਏ ਨੇ ਆਪਾਂ ਨੂੰ ਅੱਜ ਮਲਾਰ ਰਾਗ ਦਾ ਜੋ ਦਰਬਾਰ ਹੈ ਉਹ ਸਰਵਣ ਕਰਵਾਉਣਗੇ। ਉਹਨਾਂ ਦੇ ਨਾਲ ਹੀ ਗੁਰੂ ਕੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਵਾਲੇ, ਜਿਨ੍ਹਾਂ ਦੇ ਬੜੇ ਸਾਲਾਂ ਬਾਅਦ ਦਰਸ਼ਨ ਹੋਏ ਨੇ ਜੀ ਆਇਆਂ ਨੂੰ। ਗੁਰੂ ਕੀ ਰਹਿਮਤ ਹੈ, ਇਹ ਨਿਰਮੋਲਕ ਹੀਰਾ ਕੀਰਤਨ ਦਾ ਜਿਹੜਾ ਹੈ, ਜਿਨ੍ਹਾਂ ਦੇ ਵੱਡੇ ਵੱਡੇ ਭਾਗ ਹੋਣ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਇਹਨਾਂ 'ਤੇ ਗੁਰੂ ਕੀ ਰਹਿਮਤ ਹੈ, ਬਖਸ਼ਿਸ਼ ਹੈ। ਉਹਨਾਂ ਪਾਸੋਂ ਆਪਾਂ ਕੀਰਤਨ ਵੀ ਸਰਵਣ ਕਰਨਾ ਹੈ। ਇਸੇ ਤਰ੍ਹਾਂ 10-11 ਵਜੇ ਤੱਕ ਦੀਵਾਨ ਸਜੇਗਾ, ਰਾਗ ਮਲਾਹਰ ਦੇ ਜੋ ਸ਼ੁਰੂ ਹੋਇਆ ਤਾਂ ਉਹ ਹੋਵੇਗੀ। ਆਹ ਹੁਣ ਪਹਿਲਾਂ ਆਰਤੀ ਸਰਵਣ ਕਰੀਏ, ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ੍ਰੀ ਅਕਾਲ।
1: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਨੇ ਉਸਤਾਦ ਰਣਜੀਤ ਸਿੰਘ ਜੀ, ਪ੍ਰੋਫੈਸਰ ਦਲਵੀਰ ਸਿੰਘ ਜੀ, ਉਹਨਾਂ ਨੂੰ ਇਹ ਬਖਸ਼ਿਸ਼ ਕਰਕੇ ਮਹਾਨ ਉਪਰਾਲਾ ਬਖਸ਼ਿਸ਼ ਕੀਤਾ ਹੈ। ਹਰ ਸਾਲ ਦੀ ਤਰ੍ਹਾਂ ਜੋ ਰਾਗ ਮਲਾਰ ਦਾ ਮਹਾਨ ਕੀਰਤਨ ਦਰਬਾਰ ਇੱਥੇ ਕਰਵਾਇਆ ਜਾ ਰਿਹਾ ਹੈ, ਸੋ ਦਾਸਰੇ ਉਸਤਾਦ ਜੀ ਦਾ ਧੰਨਵਾਦੀ ਨੇ, ਸਤਿਗੁਰੂ ਜੀ ਦਾ ਸ਼ੁਕਰਾਨਾ ਹੈ ਕਿ ਉਹਨਾਂ ਨੇ ਸਾਨੂੰ ਇਹ ਸਮਾਂ ਬਖਸ਼ਿਸ਼ ਕੀਤਾ ਆਪ ਸੰਗਤਾਂ ਦੀ ਸੇਵਾ ਕਰਨ ਦਾ। ਵੈਸੇ ਤਾਂ ਜਦੋਂ ਇੰਨੇ ਮਹਾਨ ਕੀਰਤਨੀਏ ਬੈਠੇ ਹੋਣ ਅੱਗੇ ਤਾਂ ਗਾਉਣਾ ਮੁਸ਼ਕਿਲ ਹੈ, ਉਸਤਾਦ ਜੀ ਬੈਠੇ ਹੋਣ 'ਤੇ ਚਲੋ ਗੁਰੂ ਕਿਰਪਾ ਕਰੇ ਅਤੇ ਸਾਡਾ ਥੋੜ੍ਹਾ ਬਹੁਤਾ ਪ੍ਰਵਾਨ ਕਰਿਓ ਜੀ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ
0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰ ਨਾਲ ਭਾਈ ਸਾਹਿਬ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਅਤੇ ਉਹਨਾਂ ਦੇ ਜਿੱਥੇ ਨੇ ਰਾਗ ਮਲਹਾਰ ਵਿੱਚ ਸ਼ਬਦ ਗਾਇਨ ਕੀਤਾ, ਬਹੁਤ ਹੀ ਪਿਆਰੀ ਬੰਦਿਸ਼ ਦਾ ਗਾਇਨ ਕੀਤਾ ਇਹਨਾਂ ਨੇ, ਅਤੇ ਬਹੁਤ ਹੀ ਧੰਨਵਾਦੀ ਹਾਂ ਸਾਰੇ ਜਥੇ ਦਾ। ਅਤੇ ਮਲਹਾਰ ਰਾਗ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਫਰੀਮਾਊਂਟ ਵਿੱਚ ਵੀ ਕਰਵਾਇਆ ਜਾਂਦਾ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਰਣਜੀਤ ਸਿੰਘ ਜੀ ਉਹਨਾਂ ਦੇ ਉਪਰਾਲੇ ਨਾਲ ਅਤੇ ਸਹਿਯੋਗ ਨਾਲ ਗੁਰਦੁਆਰਾ ਕਮੇਟੀ ਫਰੀਮਾਊਂਟ ਅਤੇ ਭਾਈ ਮਰਦਾਨਾ ਇੰਸਟੀਚਿਊਟ ਦੇ ਸਹਿਯੋਗ ਨਾਲ ਇਸ ਸਾਲ ਮਤਲਬ ਹੁਣੇ ਹੀ ਸ਼ੁਰੂ ਹੋ ਗਿਆ ਹੈ ਔਲਰੇਡੀ। ਭਾਈ ਭੁਪਿੰਦਰ ਸਿੰਘ ਜੀ ਨੇ ਆਪਣੀ ਮਲਹਾਰ ਦੇ ਰਾਗ ਦੇ ਨਾਲ ਹੀ ਹਾਜ਼ਰੀ ਲਵਾਈ ਹੈ। ਇਸ ਰਾਗ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ। ਗੁਰਮੁਖ ਸੰਗੀਤ ਵਿੱਚ ਰਾਗ ਮਲਹਾਰ ਦਾ ਭਾਵ ਅੰਦਰੂਨੀ ਸ਼ਾਂਤੀ, ਪ੍ਰਭੂ ਦੀ ਕਿਰਪਾ ਅਤੇ ਆਤਮਕ ਤ੍ਰਿਪਤੀ ਨਾਲ ਜੋੜਿਆ ਜਾਂਦਾ ਹੈ। ਵਰਖਾ ਦਾ ਪ੍ਰਤੀਕ ਮਨ ਦੀ ਤਪਸ਼ ਨੂੰ ਸ਼ਾਂਤ ਕਰਨ ਅਤੇ ਨਾਮ ਰਸ ਦੀ ਵਰਖਾ ਵਜੋਂ ਵੀ ਸਮਝਿਆ ਜਾਂਦਾ ਹੈ। ਸੋ ਅੱਜ ਕੱਲ੍ਹ ਜੋ ਵੀ ਮਲਾਰ ਰਾਗ ਦਰਬਾਰ ਹੁੰਦੇ ਹਨ ਉਹਨਾਂ ਵਿੱਚ ਜਿਹੜੀ ਸਾਡੀ ਪੁਰਾਤਨ ਕੀਰਤਨ ਪਰੰਪਰਾ ਹੈ ਉਸ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਵਣ ਦੇ ਮਹੀਨੇ ਵਿੱਚ ਸਪੈਸ਼ਲ ਜਿਹੜੇ ਕੀਰਤਨ ਦਰਬਾਰ ਆਯੋਜਿਤ ਕੀਤੇ ਜਾਂਦੇ ਹਨ, ਵੱਖ ਵੱਖ ਰਾਗੀ ਸਿੰਘ ਅਤੇ ਤੰਤੀ ਸਾਜ਼ਾਂ ਰਾਹੀਂ ਰਾਗ ਮਲਹਾਰ ਦੀਆਂ ਬੰਦਿਸ਼ਾਂ ਅਤੇ ਸ਼ਬਦ ਗਾਏ ਜਾਂਦੇ ਹਨ। ਰਾਗ ਮਲਹਾਰ ਦੇ ਕਾਫੀ ਰੂਪ ਪ੍ਰਚਲਿਤ ਅਤੇ ਅਪ੍ਰਚਲਿਤ ਵੀ ਹਨ, ਜਿਵੇਂ ਕਿ ਮਲਹਾਰ, ਸ਼ੁੱਧ ਮਲਹਾਰ, ਮੀਆਂ ਕੀ ਮਲਹਾਰ, ਸੂਰਦਾਸੀ ਮਲਹਾਰ, ਰਾਮਦਾਸੀ ਮਲਹਾਰ। ਸੋ ਇਸ ਤਰ੍ਹਾਂ ਹੋਰ ਵੀ ਕਾਫੀ ਮਲਹਾਰ ਹਨ ਜਿਹੜੇ, ਮੇਘ ਮਲਹਾਰ ਵੀ ਬਹੁਤ ਪਿਆਰਾ ਰਾਗ ਹੈ। ਅਤੇ ਅੱਜ ਅਲੱਗ ਅਲੱਗ ਜਥੇ ਅਤੇ ਸਾਡੇ ਕੋਲ ਜੋ ਸਭ ਤੋਂ ਪਹਿਲਾਂ ਬੀਬੀਆਂ ਦਾ ਜਥਾ ਹੈ ਸੁਰ ਸ਼ਬਦ ਪਰਿਵਾਰ ਜਥਾ, ਉਹ ਇੱਕ ਸ਼ਬਦ ਦੀ ਹਾਜ਼ਰੀ ਲਾਉਣਗੇ। ਸਾਵਣ ਆਇਆ ਹੇ ਸਖੀ, ਅਤੇ ਉਹਨਾਂ ਦੇ ਨਾਲ ਜੋੜੀ ਅਤੇ ਸੰਗਤ ਕਰ ਰਹੇ ਹਨ ਗੁਰਮਨ ਸਿੰਘ ਅਤੇ ਰਬਾਬ ਅਤੇ ਸੰਗਤ ਕਰ ਰਹੇ ਹਨ ਜੁਝਾਰ ਸਿੰਘ। ਆਓ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੋ ਸ਼ਬਦ ਪਰਿਵਾਰ ਦੀਆਂ ਬੀਬੀਆਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੇ ਆਪਣੀ ਗੋਦ ਦੇ ਵਿੱਚ ਅੱਜ ਸਾਨੂੰ ਇਸ ਸਟੇਜ 'ਤੇ ਬੈਠਣ ਦੇ ਕਾਬਿਲ ਸਮਝਿਆ। ਅਸੀਂ ਧੰਨਵਾਦੀ ਹਾਂ ਆਪਣੇ ਉਸਤਾਦ ਜੀ ਪ੍ਰੋਫੈਸਰ ਰਣਜੀਤ ਸਿੰਘ ਜੀ ਦੇ, ਜਿਨ੍ਹਾਂ ਨੇ ਸਾਨੂੰ ਰਾਗ ਦੀ ਵਿੱਦਿਆ ਦਿੱਤੀ ਅਤੇ ਅੱਜ ਇੱਥੇ ਗਾਉਣ ਦਾ ਕਾਬਿਲ ਬਣਾਇਆ। ਅਸੀਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਨੇ ਇਤਨੇ ਵੱਡੇ ਰਾਗ ਦਰਬਾਰ ਦੇ ਵਿੱਚ, ਇਤਨੇ ਪੰਥ ਪ੍ਰਸਿੱਧ ਰਾਗੀਆਂ ਦੇ ਵਿੱਚ ਸਾਨੂੰ ਕੀਰਤਨ ਕਰਨ ਦਾ ਮੌਕਾ ਦਿੱਤਾ ਹੈਗਾ। ਅਸੀਂ ਪਰਮਾਤਮਾ ਸੇਵਾ ਲਵੇ, ਅਸੀਂ ਆਪ ਜੀ ਨੂੰ ਰਾਗ ਸ਼ੁੱਧ ਮਲਾਰ ਗਾਉਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਰਾਗ ਸ਼ੁੱਧ ਮਲਾਰ ਇੱਕ ਬਹੁਤ ਅਪ੍ਰਚਲਿਤ ਅਤੇ ਪੁਰਾਤਨ ਰਾਗ ਹੈ। ਇਸ ਦੀ ਉਤਪਤੀ ਬਿਲਾਵਲ ਥਾਤ ਤੋਂ ਮੰਨੀ ਜਾਂਦੀ ਹੈ। ਇਸ ਦੀ ਜਾਤੀ ਔੜਵ ਔੜਵ ਹੈ ਅਤੇ ਇਸ ਦੇ ਵਾਦੀ ਅਤੇ ਸੰਵਾਦੀ ਮੱਧਮ ਅਤੇ ਸ਼ੁਰਜ ਹੈ। ਇਸ ਦੇ ਅਰੋਹ ਅਤੇ ਅਵਰੋਹ ਦੇ ਵਿੱਚ ਗੰਧਾਰ ਅਤੇ ਨਿਖਾਦ ਦੋਨੋਂ ਵਰਜਿਤ ਹਨ ਅਤੇ ਬਾਕੀ ਸਾਰੇ ਸਵਰ ਸ਼ੁੱਧ ਲੱਗਦੇ ਹਨ। ਇਸ ਨੂੰ ਗਾਉਣ ਦਾ ਸਮਾਂ ਵਰਖਾ ਰੁੱਤ ਜਾਂ ਰਾਤ ਦਾ ਦੂਜਾ ਪੈਰ ਮੰਨਿਆ ਜਾਂਦਾ ਹੈ। ਸ਼ਬਦ ਹਨ, ਰਾਗ ਦੇ ਬੋਲ ਹਨ, ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾ। ਉਮੀਦ ਕਰਦੇ ਹਾਂ ਆਪ ਜੀ ਅਸੀਂ ਬਖਸ਼ਗੇ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਜੀ ਦਾ ਪਿਆਰਾ ਜਿਹਾ ਰੂਪ ਆਪਾਂ ਸਭ ਰਲ ਕੇ ਆਪ ਜੀ ਦੇ ਸਨਮੁੱਖ ਜੋ ਸ਼ਬਦ ਗਾਇਨ ਕਰਨ ਜਾ ਰਹੇ ਹਾਂ, ਉਸਦੇ ਬੋਲ ਹਨ, ਸਾਵਨ ਆਇਆ ਹੇ ਸਖੀ ਜਲ ਹਰ ਬਰਸਨ ਹਾਰ। ਇਹ ਸ਼ਬਦ ਸਾਡੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1280 'ਤੇ ਸੁਸ਼ੋਭਿਤ ਹੈ ਜੀ। ਗੁਰੂ ਸਾਹਿਬ ਜੀ ਸਾਨੂੰ ਬੜੇ ਹੀ ਪ੍ਰੇਮ ਦੇ ਨਾਲ ਹੇ ਸਖੀ ਕਹਿ ਕੇ ਪੁਕਾਰ ਰਹੇ ਹਨ ਕਿ ਹੇ ਸਖੀ ਸਾਵਨ ਦਾ ਮਹੀਨਾ ਆ ਗਿਆ ਹੈ, ਗੁਰੂ ਦੇ ਨਾਲ ਪ੍ਰੇਮ ਪਾਉਣ ਦੀ ਰੁੱਤ ਆ ਗਈ ਹੈ। ਸ਼ਬਦ ਗੁਰੂ ਅੰਮ੍ਰਿਤ ਜਲ ਦੇ ਰੂਪ ਵਿੱਚ ਵਰਖਾਤਾਰ ਵਰਸ਼ਾ ਕਰ ਰਿਹਾ ਹੈ ਅਤੇ ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਨਕ ਸੁਖ ਸਵਨ ਸੁਹਾਗਣੀ ਜਿਨ ਸ਼ਹ ਨਾਲ ਪਿਆਰ, ਕਿ ਸੱਚੀਆਂ ਸੁਹਾਗਣਾਂ ਹੋਈ ਹਨ ਜਿਨ੍ਹਾਂ ਦੀ ਪ੍ਰੀਤ ਆਪਣੇ ਪ੍ਰਭੂ ਪਤੀ ਨਾਲ ਬਣ ਆਈ ਹੈ ਅਤੇ ਹੁਣ ਉਸ ਪ੍ਰੀਤ ਨੂੰ ਮਾਣ ਰਹੀਆਂ ਹਨ। ਅਤੇ ਆਓ ਆਪਾਂ ਸਾਰੇ ਰਲ ਕੇ ਗੁਰੂ ਸਾਹਿਬ ਜੀ ਦੇ ਪ੍ਰੇਮ ਨੂੰ ਮਾਨਣ ਦਾ ਯਤਨ ਕਰੀਏ। ਆਪ ਸਭ ਨੇ ਅਸੀਸ ਬਖਸ਼ਣਾ ਜੀ।

0: ਸਤ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬਹੁਤ ਹੀ ਧੰਨਵਾਦੀ ਹਾਂ ਮੈਂ ਸੁਰ ਸ਼ਬਦ ਪਰਿਵਾਰ ਜਥੇ ਦਾ ਜੋ ਕਿ ਉਸਤਾਦ ਰਣਜੀਤ ਸਿੰਘ ਦੇ ਸ਼ਾਗਿਰਦ ਹਨ ਇਹਨਾਂ ਨੇ ਇਹਨਾਂ ਸਾਰਿਆਂ ਨੂੰ ਟ੍ਰੇਨ ਕੀਤਾ ਬਹੁਤ ਹੀ ਚੰਗੇ ਤਰੀਕੇ ਨਾਲ ਸਹਿਜ ਨਾਲ ਇਹਨਾਂ ਨੇ ਸ਼ਬਦ ਗਾਇਨ ਕੀਤਾ ਸਾਰੇ ਜਥੇ ਦਾ ਫਿਰ ਤੋਂ ਮੈਂ ਬਹੁਤ ਧੰਨਵਾਦੀ ਹਾਂ ਹੁਣ ਮੈਂ ਬੇਨਤੀ ਕਰਦਾ ਅਗਲਾ ਜਥਾ ਏਕਮ ਸਿੰਘ ਜੀ ਮਨਵੀਰ ਸਿੰਘ ਜੋ ਕਿ ਨਾਲ ਸਰੰਗੀ 'ਤੇ ਸੰਗਤ ਕਰ ਰਹੇ ਹਨ ਅਤੇ ਕ੍ਰਿਸ਼ਨ ਸਿੰਘ ਜੀ ਸਟੇਜ 'ਤੇ ਆ ਜਾਣ ਸ਼ਬਦ ਗਾਇਨ ਕਰਨ ਜਾ ਰਹੇ ਹਨ ਮਲਹਾਰ ਮਹੱਲਾ ਤੀਜਾ ਪ੍ਰਾਣੀ ਗੁਰਮੁਖ ਨਾਮ ਧਿਆਏ ਇਹ ਰਾਗ ਮੀਆਂ ਕੇ ਮਲਹਾਰ ਵਿੱਚ ਸ਼ਬਦ ਗਾਇਨ ਕਰਨ ਕਰ ਜਾ ਰਹੇ ਹਨ ਰਬਾਬ 'ਤੇ ਜੁਝਾਰ ਸਿੰਘ ਸੰਗਤ ਕਰ ਰਹੇ ਹਨ ਅਤੇ ਜੋੜੀ 'ਤੇ ਸੰਗਤ ਕਰ ਰਹੇ ਹਨ ਭਾਈ ਮਨੋਹਰ ਸਿੰਘ ਜੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੜੇ ਸੁਰੀਲੇ ਕੀਰਤਨੀ ਹੈ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਅੱਜ ਸਪੈਸ਼ਲ ਇਸ ਪ੍ਰੋਗਰਾਮ ਵਿੱਚ ਆਏ ਹਨ ਅਤੇ ਭਾਈ ਸਾਹਿਬ ਨੂੰ ਮੈਂ ਪਿਛਲੇ 35-40 ਸਾਲ ਤੋਂ ਜਦੋਂ ਮੈਂ ਬੈਂਕਾਕ ਹੁੰਦਾ ਸੀਗਾ ਉੱਥੇ ਇਹਨਾਂ ਨੂੰ ਬਹੁਤ ਮਿਲਦੇ ਰਹੇ ਕੀਰਤਨ ਸੁਣਦੇ ਰਹੇ ਉਦੋਂ ਇਹ ਵੀ ਪੂਰੇ ਜਵਾਨ ਹੁੰਦੇ ਸੀ ਅਤੇ ਮੈਂ ਵੀ ਜਵਾਨ ਹੁੰਦਾ ਸੀ ਪਰ 40 ਸਾਲ ਪੁਰਾਣੀ ਗੱਲ ਪਰ ਮਹਾਰਾਜ ਦੀ ਕਿਰਪਾ ਨਾਲ ਹਜੇ ਵੀ ਬਹੁਤ ਹੀ ਸੁਰੀਲੇ ਹਨ ਕੀਰਤਨ ਵੀ ਜਦੋਂ ਇਹਨਾਂ ਦਾ ਸੁਣੀਦਾ ਅਤੇ ਬਹੁਤ ਹੀ ਸੰਗਤਾਂ ਨਿਹਾਲ ਨੂੰ ਨਿਹਾਲ ਕਰਦੇ ਹਨ ਅਤੇ ਭਾਈ ਸੁਖਵਿੰਦਰ ਸਿੰਘ ਜੀ ਰਾਜੂ ਹਜੂਰੀ ਰਾਗੀ ਜੋ ਕਿ ਇਹ ਵੀ ਬਹੁਤ ਸੁਰੀਲੇ ਕੀਰਤਨੀ ਹਨ ਅਤੇ ਇਸੇ ਤਰ੍ਹਾਂ ਸਾਰੀ ਸਾਧ ਸੰਗਤ ਇਸ ਤਰ੍ਹਾਂ ਹੀ ਤੁਸੀਂ ਤਕਰੀਬਨ 10:30 ਤੱਕ ਇਹ ਕੀਰਤਨ ਸਮਾਗਮ ਹੋਣਗੇ ਅਤੇ ਇਸ ਤਰ੍ਹਾਂ ਜੁੜੇ ਰਹਿਣਾ ਸਾਰੇ ਪ੍ਰੋਗਰਾਮ ਸੁਣ ਕੇ ਜਾਣਾ ਆਓ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ 'ਚ ਮੇਰੇ ਸਭ ਤੋਂ ਪਹਿਲਾਂ ਮੇਰੇ ਸਾਰਿਆਂ ਦੇ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਇੱਕ ਸ਼ਬਦ ਪ੍ਰਸਤੁਤ ਕਰਨ ਦਾ। ਅਤੇ ਦੂਜਾ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਉਸਤਾਦ ਜੀ, ਜਿਨ੍ਹਾਂ ਨੇ ਮੈਨੂੰ ਕਾਫੀ ਤਿਆਰ ਔਰ ਇਸ ਚੀਜ਼ ਦੀ ਪ੍ਰੇਰਣਾ ਦਿੱਤੀ ਗੁਰੂ ਸ਼ਬਦ ਦੀ ਤਿਆਰੀ ਕਰਨ ਲਈ ਨਿਰਧਾਰਤ ਰਾਗ 'ਚ। ਅਤੇ ਉਹਨਾਂ ਨੇ ਇੱਕ ਪ੍ਰੇਰਣਾ ਇਹ ਵੀ ਦਿੱਤੀ ਕਿ ਆਪਾਂ ਇੱਦਾਂ ਦੇ ਸ਼ਬਦ ਦਾ ਗਾਇਨ ਕਰੀਏ ਕਿ ਜਿਹੜੇ ਆਮ ਤੌਰ 'ਤੇ ਨਹੀਂ ਗਾਏ ਜਾਂਦੇ, ਕਿਉਂਕਿ ਸਾਡੀ ਬਾਣੀ ਬਹੁਤ ਵਿਰਾਟ ਸਾਗਰ ਆ ਗਿਆਨ ਦਾ ਅਤੇ ਅਨੰਤ ਬਾਣੀ ਆ ਜਿਹੜੇ ਹੋਰ ਵੀ ਆਪਾਂ ਸ਼ਬਦ ਗਾਏ ਜਾ ਸਕਦੇ ਆ। ਸੋ ਪਹਿਲਾਂ ਆਪਾਂ ਸ਼ਬਦ ਦੀ ਪੂਰੀ ਟੇਕ ਮੈਂ ਆਪ ਜੀ ਦੀ ਪੜ੍ਹ ਸਕਦਾ ਹਾਂ, ਉਹ ਹੋਊਗਾ ਦਾ ਪਾਠ ਮਲਾ ਮਹੱਲਾ ਤੀਜਾ। ਭਰਮ ਭਰਮ ਜੋਨ ਮਨ ਮੁੱਖ ਪਰ ਪਰਮਾਈ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਭਰਮ ਭਰਮ ਜੋਨ ਮਨ ਮੁੱਖ ਪਰਮਾਈ, ਜਮਕਾਲ ਮਾਰੇ ਨਿਤ ਪਤ ਗਵਾਈ, ਸਤਿਗੁਰੂ ਸੇਵਾ ਜਮ ਕੀ ਕਾਣ ਚੁਕਾਈ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ। ਉਸ ਤੋਂ ਬਾਅਦ ਸਾਡੀ ਜਿਹੜੀ ਰਹਾਉ ਦੀ ਪੰਕਤੀ ਆ ਪ੍ਰਾਣੀ ਏਕੋ ਨਾਮ ਧਿਆਏ, ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਜਾਏ ਰਹਾਉ। ਸੋ ਹੁਣ ਆਪਾਂ ਇਸ ਸ਼ਬਦ ਦਾ ਗਾਇਨ ਕਰਾਂਗੇ, ਸਾਰਿਆਂ ਨੇ ਮਿਲ ਕੇ ਕਰਨਾ। ਅਤੇ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ, ਸਾਰੀਆਂ ਜੋ ਵੀ ਤੁਹਾਨੂੰ ਕੋਈ ਵੀ ਅਗਰ ਤੁਹਾਨੂੰ ਇਹਦੇ 'ਚ ਚੀਜ਼ ਚੰਗੀ ਲੱਗੀ ਉਹ ਸਾਰਾ ਮੇਰੇ ਉਸਤਾਦ ਜੀ ਦਾ, ਅਤੇ ਸਾਰੀਆਂ ਗਲਤੀਆਂ ਜੋ ਵੀ ਹੋ ਗਈਆਂ

0: Bodhi Bernal Ekum Singh Manveer Singh ਤੇ ਕ੍ਰਿਸ਼ਨ ਸਿੰਘ ਜੀ ਨੇ ਸ਼ਬਦ ਗਾਇਨ ਕੀਤਾ ਮੈਂ ਸਾਰੇ ਜਥੇ ਦਾ ਬਹੁਤ ਧੰਨਵਾਦੀ ਹਾਂ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਪਿਆਰੇ ਡਾਕਟਰ ਰਵੀ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਲਗਾਉਣਗੇ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਚਾਰੇ ਹੋਏ ਪੜਤਾਲ ਗਾਇਨ ਕਰਨਗੇ ਹਰ ਜਨ ਬੋਲਤ ਸ਼੍ਰੀ ਰਾਮ ਨਾਮਾ ਰਵੀ ਸਿੰਘ ਜੋ ਕਿ ਤੁਸੀਂ ਜਾਣਦੇ ਹੋ ਬੇ ਏਰੀਆ 'ਚ ਬਹੁਤ ਛੋਟੇ ਹੁੰਦੇ ਇਹਨਾਂ ਨੇ ਕੀਰਤਨ ਦੀ ਤਲੀਮ ਸ਼ੁਰੂ ਕੀਤੀ ਸੀ ਪਹਿਲਾਂ ਸਿਤਾਰ ਵੀ ਵਜਾਉਂਦੇ ਰਹੇ ਪਰ ਹੁਣ ਕੁਛ ਸਾਲਾਂ ਤੋਂ ਇਹਨਾਂ ਨੇ ਆਪਣਾ ਤੰਤੀ ਸਾਜ਼ ਤਾਉਸ ਦੇ ਨਾਲ ਰਿਆਜ਼ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਦੇ ਨਾਲ ਦਿਲਬਰ ਸੰਗਤ ਕਰ ਰਹੇ ਹਨ ਮਨਜੀਤ ਸਿੰਘ ਰਬਾਬ ਅਤੇ ਜੁਝਾਰ ਸਿੰਘ ਜੋੜੀ 'ਤੇ ਸੰਗਤ ਕਰ ਰਹੇ ਹਨ ਹਰਸਿਮਰਨ ਸਿੰਘ ਅਤੇ ਤਾਨਪੁਰੇ ਅਤੇ ਜੁਝਾਰ ਸਿੰਘ ਅਤੇ ਨਾਲ ਰਵੀ ਸਿੰਘ ਉਹਨਾਂ ਦੀ ਧਰਮ ਪਤਨੀ ਅਤੇ ਬੇਟੀ ਵੀ ਨਾਲ ਸਾਰੇ ਸ਼ਬਦ ਗਾਇਨ ਕਰਨ ਜਾ ਰਹੇ ਹਨ ਆਓ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਸੰਗ ਜੀ ਗੁਰੂ ਸਾਹਿਬ ਦੀ ਨਿੱਕੀ ਗੋਦ ਬਿਰਾਜਮਾਨ ਫਤਿਹ ਦੇ ਰੂਪ ਵਿੱਚ ਅਸੀਸਾਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸ਼ਬਦ ਗਾਉਣ ਲੱਗੇ ਹਾਂ ਕੋਸ਼ਿਸ਼ ਕਰਨ ਲੱਗੇ ਹਾਂ ਰਾਗ ਮਲਾਰ ਦੇ ਵਿੱਚ ਹਰਜਨ ਬੋਲਤ ਸ੍ਰੀ ਰਾਮ ਨਾਮਾ ਤੇ ਆਉਣ ਤੋਂ ਪਹਿਲਾਂ ਉਸਤਾਦ ਜੀ ਨਾਲ ਗੱਲਬਾਤ ਹੁੰਦੀ ਸੀਗੀ ਵੀ ਅਸਲ 'ਚ ਕੀਰਤਨ ਕੀ ਹੈ ਉਸਤਾਦਾਂ ਦੇ ਵੱਲੋਂ ਉਹਨਾਂ ਨੇ ਸਾਨੂੰ ਸਿਖਾਇਆ ਫੰਡਾਮੈਂਟਲ ਏ ਬੀ ਸੀ ਸੁਰ ਕੀ ਆ ਨਾਦ ਕੀ ਆ ਪਰ ਗੁਰੂ ਸਾਹਿਬ ਨੇ ਕਾਫੀ ਡੂੰਘਾਈ 'ਚ ਦੇਖਿਆ ਐਜ਼ ਅ ਪ੍ਰੋਫੈਸ਼ਨ ਮੈਂ ਚਾਲਸਾ ਗਾਇਟਰਿਸਟ ਹਾਂ ਅਤੇ ਮਨ ਦੇ ਬਾਰੇ ਮਨ ਦੀ ਅੰਡਰਸਟੈਂਡਿੰਗ ਨਿਊਰੋਸਾਇੰਸ ਦੀ ਅੰਡਰਸਟੈਂਡਿੰਗ ਉਹਦੇ ਵਿੱਚੋਂ ਜਦੋਂ ਤੁਸੀਂ ਸ਼ਬਦ ਦੇ ਰੂਬਰੂ ਹੁੰਦੇ ਹਾਂ ਤੁਹਾਨੂੰ ਹੋਰ ਡੰਗਾਈ ਪਤਾ ਲੱਗਦੀ ਹੈ ਸੋ ਗੁਰੂ ਸਾਹਿਬ ਨੇ ਰਾਗ ਕਿਉਂ ਚੁਣੇ ਗੁਰੂ ਸਾਹਿਬ ਹੀ ਵਾਜ਼ ਅ ਜੀਨੀਅਸ ਸਮਝਦੇ ਸੀਗੇ ਵੀ ਬੰਦਾ ਉਹ ਰਸਾਂ 'ਤੇ ਤੁਰਦਾ ਆ ਐਂਡ ਸੇਮ ਥਿੰਗ ਵਿਦ ਸਾਇੰਸ ਆਰ ਅਟੈਂਸ਼ਨ ਇਜ਼ ਡਰਾਈਵਡ ਬਾਈ ਡੋਪਮੀਨ ਔਰ ਡਿਫਰੈਂਟ ਵੇਰੀਅਸ ਸਿਸਟਮਸ ਇਨ ਦ ਬ੍ਰੇਨ ਅੱਜ ਕੱਲ੍ਹ ਦੇ ਤੁਸੀਂ ਸੋਸ਼ਲ ਮੀਡੀਆ ਦੇ ਯੁੱਗ 'ਚ ਦੇਖਦੇ ਹਾਂ ਕਿੱਦਾਂ ਤੁਹਾਨੂੰ ਖਿੱਚਦੇ ਆ ਤੁਹਾਡਾ ਦਿਮਾਗ ਇੱਕ ਘੰਟਾ ਇੱਦਾਂ ਹੀ ਚੱਲ ਜਾਂਦਾ ਪਤਾ ਨਹੀਂ ਲੱਗਦਾ ਦੋ ਘੰਟੇ ਤਿੰਨ ਘੰਟੇ ਦੇਖੋ ਲੈ ਡੂਮ ਸਕਰੋਲਿੰਗ ਸੋ ਇੰਨੇ ਰਸ ਇੰਨੇ ਤਕੜੇ ਆ ਤੁਹਾਡਾ ਦਿਮਾਗ ਹੋਰ ਕਿਸੇ ਨੂੰ ਵੀ ਹੋਰ ਪਾਸੇ ਲੈ ਸਕਦੇ ਆ ਪਰ ਗੁਰੂ ਸਾਹਿਬ ਨੇ ਉਹਨੂੰ ਹਥਿਆਰ ਵਰਤਿਆ ਨਾਦ ਨੂੰ ਕਈ ਹਿਸਟੋਰੀਕਲੀ ਕਈ ਪੋਲੀਟੀਕਲ ਪਾਵਰਸ ਵੀ ਮਿਊਜ਼ਿਕ ਨੂੰ ਵਰਤਦੀਆਂ ਲੋਕਾਂ ਨੂੰ ਮਾਇੰਡ ਸ਼ੇਕ ਕਰਨ ਲਈ ਪਰ ਗੁਰੂ ਸਾਹਿਬ ਨੇ ਇੱਦਾਂ ਦੀ ਵਹੀਕਲ ਤਿਆਰ ਕੀਤੀ ਵੀ ਆਹ ਪਹਾੜ ਅਸੀਂ ਚੜ੍ਹਨਾ ਆ ਜੇ ਤੁਸੀਂ ਘੋੜੇ ਦੇ ਨਾਲ ਚੜ੍ਹੋ ਸੌਖਾ ਹੋ ਜਾਂਦਾ ਫਿਰ ਨਾਦ ਇੱਕ ਤਰ੍ਹਾਂ ਦਾ ਘੋੜਾ ਪਰ ਨਾਦ ਦਾ ਵੀ ਆਪਣਾ ਰਸ ਆ ਤੁਸੀਂ ਉਹਦੇ ਵਿੱਚ ਵੀ ਫਸ ਸਕਦੇ ਹੋ ਨਾਦ ਜਿਹੜਾ ਹੈਗਾ ਆ ਰਾਗ ਆ ਉਹ ਮਨ ਨੂੰ ਪਗਲਾਉਂਦਾ ਆ ਜਿਹੜਾ ਹੰਕਾਰ ਆ ਐਸੈਂਸ਼ਲੀ ਹੰਕਾਰ ਸੋ ਗੁਰੂ ਸਾਹਿਬ ਬਹੁਤ ਬਿਊਟੀਫੁਲੀ ਇਸ ਸ਼ਬਦ 'ਚ ਦੱਸਦੇ ਹਰਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਪ੍ਰਿਸਕ੍ਰਿਪਸ਼ਨ ਪਹਿਲਾਂ ਹੀ ਲਿਖਤੀ ਜਿਹੜਾ ਤੋਰ ਲਫ਼ਜ਼ ਆ ਇਟਸ ਐਨ ਐਕਟਿਵ ਵਰਡ ਇਟਸ ਵਾਕਿੰਗ ਇਟਸ ਨਾਟ ਜਸਟ ਲਿਸਨਿੰਗ ਐਂਡ ਨਾਟ ਜਸਟ ਸਿਟਿੰਗ ਐਕਟਿਵ ਪ੍ਰੋਸੈਸ ਆ

ਸੰਬੰਧਿਤ ਸ਼ਬਦ ਆ ਕੀਰਤਨ ਜਦੋਂ ਤੋਂ ਮੰਨਦਾ ਆ। ਸੋ ਮੇਨ ਇਨਗਰੀਡੀਐਂਟ, ਸੋ ਗੁਰੂ ਸਾਹਿਬ ਜੇ ਤੁਸੀਂ ਇਹਨੂੰ ਹੋਰ ਡੰਗਾਈ 'ਚ ਅਸੀਂ ਇਹਨੂੰ ਸੋਚੀਏ, ਜਿੱਦਾਂ ਇੱਕ ਸਾਜ ਨਾਜ ਨੂੰ ਤੁਹਾਨੂੰ ਸਪੋਰਟ ਦਿੰਦਾ ਆ, ਗੁਰੂ ਸਾਹਿਬ ਦਾ ਐਂਡ ਸਟੇਟ ਓਬਜੈਕਟਿਵ ਵੀ ਤੁਸੀਂ ਨਾਮ ਦੇ ਵਿੱਚ ਲੀਨ ਹੋਣਾ, ਜਿਹੜਾ ਨਾਦ ਤੋਂ ਅਨਹਦ ਤੱਕ ਕਿੱਦਾਂ ਪਹੁੰਚਣਾ, ਜਿਹੜੀ ਚੀਜ਼ ਵਿਚ ਇਜ਼ ਅਨਸਟ੍ਰਕ ਸਾਊਂਡ। ਇੱਕ ਤਾਂ ਕੰਨਾਂ ਨਾਲ ਨਾਲ ਸੁਣਿਆ ਜਾਂਦਾ, ਜਿਹੜਾ ਅਨਹਦ ਹੈ ਉਹ ਹਿਰਦੇ ਰੂਪੀ ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ। ਸੋ ਦੈਟ ਇਜ਼ ਅ ਜਰਨੀ। ਅਸੀਂ ਉਸਤਾਦ ਜੀ ਨਾਲ ਗੱਲ ਕਰਦੇ ਸੀਗੇ ਅਤੇ ਬਹੁਤ ਉਸਤਾਦ ਜੀ ਨੇ ਜਿੰਨੀ ਸੇਵਾ ਕੀਤੀ ਪ੍ਰੋਫੈਸਰ ਸਾਹਿਬ ਨੇ, ਛੋਟੇ ਹੁੰਦਿਆਂ ਤੋਂ ਅਸੀਂ ਇਹਨਾਂ ਤੋਂ ਸਿੱਖਦੇ ਹਾਂ, ਅਤੇ ਈਵਨ ਮਾਈ ਖਿਡਸ ਆਰ ਨਾਓ ਲਰਨਿੰਗ ਰਾਈਟ। ਸੋ ਬਹੁਤ ਬਹੁਤ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਅਸੀਸਾਂ ਦੇਵੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੂਬ ਪੇਸ਼ਕਾਰੀ ਕੀਤੀ ਆਪਣੇ ਭਾਈ ਸਾਹਿਬ ਡਾਕਟਰ ਰਵਿੰਦਰ ਸਿੰਘ ਜੀ ਨੇ। ਇਹਨਾਂ ਨੇ ਰਾਗ ਸ਼ੁੱਧ ਮਲਹਾਰ, ਹਰਜਨ ਬੋਲਤ, ਸ੍ਰੀ ਰਾਮ ਨਾਮਾ, ਬਹੁਤ ਹੀ ਆਪਣੇ ਤੰਤੀ ਸਾਜ਼ਾਂ ਦੇ ਨਾਲ, ਜਿਹੜੀ ਸਭ ਤੋਂ ਇੱਕ ਖੂਬੀ ਦੀ ਗੱਲ ਆ, ਜੋ ਬਹੁਤ ਇੱਕ ਕਠਿਨ ਚੀਜ਼ ਹੁੰਦੀ ਹੈ ਕਰਨੀ। ਅਤੇ ਇਸ ਦੇ ਨਾਲ ਹੁਣ ਆ ਰਿਹਾ ਉਸਤਾਦ ਪ੍ਰੋਫੈਸਰ ਦਲਵੀਰ ਸਿੰਘ ਜੀ ਦੇ, ਉਹਨਾਂ ਦਾ ਪੂਰਾ ਜਥਾ। ਉਹਨਾਂ ਨੇ ਅੱਜ ਜਿੱਦਾਂ ਆਪਾਂ ਸੁਣ ਰਹੇ ਹਾਂ, ਪਹਿਲਾਂ ਜਿਹੜੇ ਭਾਈ ਭੁਪਿੰਦਰ ਸਿੰਘ ਜੀ ਹੋਣੀ ਨੇ ਵੀ ਸ਼ੁੱਧ ਗੁਰਮਤਿ ਮਲਹਾਰ ਗਾਇਆ, ਜਿਹਨੂੰ ਆਪਾਂ ਕਹਿੰਦੇ ਹਾਂ ਸ਼ੁੱਧ ਗੰਧਾਰ ਦੇ ਨਾਲ। ਉਸ ਤੋਂ ਬਾਅਦ ਜਿਹੜੇ ਬੀਬੀ ਆਏ ਆ, ਉਹਨਾਂ ਨੇ ਗਾਇਆ ਜਿਹਨੂੰ ਕਹਿ ਦਿੰਦੇ ਆ ਔੜਵ ਜਾਤੀ ਮਲਹਾਰ, ਉਹਨਾਂ ਨੇ ਉਹ ਗਾਇਆ। ਉਸ ਤੋਂ ਬਾਅਦ ਮੀਆਂ ਕੀ ਮਲਹਾਰ ਗਾਇਆ ਗਿਆ। ਤਾਂ ਇਸ ਦੇ ਨਾਲ ਹੁਣ ਆਪਣੇ ਪ੍ਰੋਫੈਸਰ ਦਲਵੀਰ ਸਿੰਘ ਜੀ ਦੇ ਜਥਾ ਪੇਸ਼ ਕਰੂਗੇ ਰਾਗ ਮੀਆਂ ਕੀ ਮਲਹਾਰ, ਅਤੇ ਅਗਰ ਸਮਾਂ ਹੋਇਆ ਸੂਰਦਾਸੀ ਮਲਹਾਰ, ਜਿਹੜਾ ਇੱਕ ਬਹੁਤ ਹੀ ਅਪ੍ਰਚਲਿਤ ਪ੍ਰਕਾਰ ਮੰਨਿਆ ਜਾਂਦਾ ਹੈ ਮਲਹਾਰ ਦਾ, ਜਿਹਦਾ ਕਿਹਾ ਜਾਂਦਾ ਹੈ ਮਿਸ਼ਰਨ ਚ ਸਾਰੰਗੰ ਦੇ ਸੰਗ ਮਲਹਾਰ ਅੰਗ ਹੁੰਦਾ ਉਹਦੇ ਵਿੱਚ। ਤਾਂ ਇਸ ਦੇ ਨਾਲ ਸ਼੍ਰਵਣ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਬੱਚੇ ਜੋ ਵੀ ਪਰਫੋਰਮ ਕਰਕੇ ਗਏ ਹਨ, ਬੜੇ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ। ਬੜੀ ਖੁਸ਼ੀ ਹੁੰਦੀ ਜਦੋਂ ਤੁਹਾਡੇ ਸ਼ਾਗਿਰਦ ਜਾਂ ਬੱਚੇ ਪਰਫੋਰਮ ਕਰਦੇ। ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੀ ਹੁੰਦੀ। ਆਓ ਅਸੀਂ ਵੀ ਇੱਕ ਦੋ ਸ਼ਬਦ, ਜੋ ਟਾਈਮ ਹੈ ਅੱਧਾ ਘੰਟਾ ਹਾਜ਼ਰੀ ਭਰਦੇ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਸੁਣਿਆ। ਪਹਿਲਾਂ ਆਪਾਂ ਰਾਗ ਮੀਆਂ ਕੀ ਮਲਾਰ ਅਤੇ ਉਸ ਤੋਂ ਬਾਅਦ ਰਾਗ ਸੂਰਦਾਸੀ ਮਲਾਰ। ਬਹੁਤ ਹੀ ਖੂਬ ਤਰੀਕੇ ਨਾਲ ਪ੍ਰੋਫੈਸਰ ਦਲਬੀਰ ਸਿੰਘ ਜੀ ਅਤੇ ਨਾਲ ਭਾਈ ਮਨਜੀਤ ਸਿੰਘ ਜੀ ਦੇ ਬਾਕੀ ਉਹਨਾਂ ਦੇ ਉਸਤਾਦ ਜੀ ਦੇ ਸਟੂਡੈਂਟਸ ਸਾਰਿਆਂ ਨੇ ਸਾਥ ਦਿੱਤਾ। ਅਤੇ ਹੁਣ ਇਸ ਤੋਂ ਬਾਅਦ ਆਪਾਂ ਹੁਣ ਸ਼੍ਰਵਣ ਕਰੂੰਗੇ ਇਹੀ ਲੜੀ ਨੂੰ ਆਪਾਂ ਅੱਗੇ ਵਧਾਉਂਦੇ ਮਲਾਰਾਂ ਦੀ ਰਾਗਾਂ ਦੀ। ਆਪਾਂ ਹੁਣ ਭਾਈ ਸੁਖਵਿੰਦਰ ਸਿੰਘ ਰਾਜੂ ਜੀ ਕੋਲ ਸੁਣੂੰਗੇ ਬਰਸਕਨਾ ਮੇਰਾ ਮਨ ਪੀਣਾ ਰਾਗ ਮੀਆਂ ਮਲਾਰ ਦੇ ਵਿੱਚ। ਅਤੇ ਇਸ ਦੇ ਨਾਲ ਉਸ ਤੋਂ ਬਾਅਦ ਸਾਨੂੰ ਸਾਡੇ ਨਾਲ ਆਓਗੇ ਭਾਈ ਪ੍ਰੋਫੈਸਰ ਬਲਜੀਤ ਸਿੰਘ ਸੁਰਬੀ ਜੀ, ਅਤੇ ਉਸ ਤੋਂ ਬਾਅਦ ਫਿਰ ਉਸਤਾਦ ਜੀ ਸਾਡੇ ਨਾਲ ਇਹ ਸਮਾਪਤੀ ਕਰੋਗੇ ਪ੍ਰੋਗਰਾਮ ਦੀ। ਸਾਰੀ ਸਾਧ ਸੰਗਤ ਦਾ ਧੰਨਵਾਦ, ਤੁਸੀਂ ਅਜੇ ਤੱਕ ਸਾਡੇ ਨਾਲ ਜੁੜੇ ਹੋਏ ਹੋ। ਤਾਂ ਇਹਦੇ ਨਾਲ ਆਪਾਂ ਸ਼ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬਾਂ ਦੀ ਨਿੱਕੀ ਗੋਦ ਵਿੱਚ ਬੈਠੇ ਸਤਸੰਗੀ ਜਨੋ, ਆਓ ਸਾਰੇ ਰਲ ਮਿਲ ਕੇ ਇੱਕ ਵਾਰ ਫਿਰ ਉਸ ਰੱਬੀ ਕੀਰਤਨ ਦੇ ਨਾਲ ਜੁੜਨਾ ਕਰੀਏ। ਅਸੀਂ ਸਭ ਤੋਂ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ

ਸੁਹਾਨੀ ਹੀਰ ਹੈ ਗੁਰਮੋਹੀ ਮਨ ਹਰ ਰਸਲੀਨਾ। ਮੇਰੇ ਸਾਹਮਣੇ ਮੇਰੇ ਸਤਿਕਾਰਯੋਗ ਪਿਤਾ ਸਮਾਨ ਪ੍ਰੋਫੈਸਰ ਰਣਜੀਤ ਸਿੰਘ ਜੀ ਬੈਠੇ ਨੇ ਔਰ ਮੇਰੇ ਉਸਤਾਦ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਉਹ ਬੈਠੇ ਨੇ, ਮੇਰੇ ਵੀਰ ਭਾਈ ਸਰਬਜੀਤ ਸਿੰਘ ਜੀ ਲਾਡੀ ਸਾਰੇ ਬੈਠੇ ਨੇ। ਸਾਰੀ ਸੰਗਤ ਬਹੁਤ ਤੁਸੀਂ ਸੂਝਵਾਨ ਬੈਠੇ ਹੋ ਅਤੇ ਮੈਨੂੰ ਤੁਸੀਂ ਅਸੀਸ ਦੇਣਾ ਕਿ ਮੈਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰ ਸਕਾਂ ਜੀ, ਅਤੇ ਤੁਸੀਂ ਮੈਨੂੰ ਪਿਆਰ ਸਤਿਕਾਰ ਦੇ ਨਾਲ ਸਾਰੇ ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਤਾ ਪਿਤਾ ਦਾ ਕੋਈ ਦੋਸ਼ ਨਹੀਂ ਹੁੰਦਾ ਅਗਰ ਬੱਚਾ ਨਲਾਇਕ ਨਿਕਲ ਆਵੇ ਤੇ ਗੁਰੂ ਦਾ ਕੋਈ ਦੋਸ਼ ਨਹੀਂ ਹੁੰਦਾ ਸਿੱਖਣ ਵਾਲਾ ਨਲਾਇਕ ਹੋਵੇ ਤੇ ਇਹ ਗਲਤੀਆਂ ਸਾਰੀਆਂ ਮੇਰੀਆਂ ਨੇ ਕਿਉਂਕਿ ਉਹਨਾਂ ਨੇ ਕੋਈ ਮੈਨੂੰ ਸਿਖਾਉਣ 'ਚ ਕਮੀ ਨਹੀਂ ਛੱਡੀ ਕਮੀਆਂ ਮੇਰੇ 'ਚ ਨੇ ਅਤੇ ਤੁਸੀਂ ਅਸੀਸ ਦੇਣਾ ਇਹ ਪਹਿਲਾਂ ਮੈਂ 6 ਮਾਤਰਾ ਦੇ ਵਿੱਚ ਇਹ ਸ਼ਬਦ

ਲਹਿਰਾ ਪਰਦੇਸੀਆ ਕਿਤ ਪਵੈ ਜੰਜਲ ਲਹਿਰਾ। ਅਤੇ ਤੁਸੀਂ ਸਾਰੇ ਮੇਰੇ ਨਾਲ ਗਾਇਓ ਕਿਉਂਕਿ ਤੁਸੀਂ ਬੜਾ ਪਿਆਰ ਕਰਦੇ ਹੋ ਜਦੋਂ ਵੀ ਅਸੀਂ ਇੱਥੇ ਕੀਰਤਨ ਕਰਨ ਆਉਂਦੇ ਹਾਂ।

ਕੀਰਤਨ ਦੀ ਇੱਥੇ ਹੀ ਸਮਾਪਤੀ ਹੈ ਜੀ। ਅਤੇ ਮੈਂ ਨਹੀਂ ਜੀ ਇਤਨਾ ਹੋ ਨਹੀਂ ਸਕਦਾ। ਅਤੇ ਪਿਆਰੀ ਸਾਧ ਸਿੰਘ ਜੀ ਆਪ ਜੀ ਦੇ ਬਹੁਤ ਹੀ ਪਿਆਰ ਵਾਲੇ, ਬਹੁਤ ਸਤਿਕਾਰਯੋਗ। ਮੈਂ ਆਪਣੀ ਲਾਈਫ ਦੇ ਵਿੱਚ ਦੋ ਕੀਰਤਨੀਆਂ ਦੇ ਜੋ ਆਵਾਜ਼ ਨੇ ਨਾ, ਉਹ ਆਖਰੀ ਦਿਨ ਤੱਕ ਬੜੇ ਕਾਇਮ ਦੇਖੇ ਨੇ। ਇੱਕ ਮੈਂ ਦੇਖਿਆ ਸੀ ਭਾਈ ਸਰਬਜੀਤ ਸਿੰਘ ਦੇ ਜਿਹੜੇ ਉਸਤਾਦ ਸਨ ਭਾਈ ਬਲਬੀਰ ਸਿੰਘ ਜੀ ਸ਼੍ਰੋਮਣੀ ਰਾਗੀ, ਅਤੇ ਇੱਕ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਇਹਨਾਂ ਦਾ ਜਦੋਂ ਕੀਰਤਨ ਸੁਣੀਦਾ ਇਸ ਤਰ੍ਹਾਂ ਲੱਗਦਾ ਕਿ ਕੋਈ ਨੌਜਵਾਨ ਕੀਰਤਨ ਕਰ ਰਿਹਾ। ਅਤੇ ਸੱਚੀ ਬੜੀ ਮਹਾਰਾਜ ਦੀ ਬਖਸ਼ਿਸ਼ ਹੈ ਇਹਨਾਂ 'ਤੇ। ਆਓ ਆਪਾਂ ਇੱਕ ਜੈਕਾਰਾ ਲਾਈਏ ਇਹਨਾਂ ਦੀ ਆਮਦ ਵਿੱਚ, ਕਿਉਂਕਿ ਪਿਆਰੇ ਸਾਧ ਸਿੰਘ ਜੀ ਇਸ ਤਰ੍ਹਾਂ ਦਾ ਸੁਹਾਵਣਾ ਪ੍ਰੋਗਰਾਮ ਕਦੀ ਕਦੀ ਬਣਦਾ ਹੈ ਕਿ ਇਸ ਤਰ੍ਹਾਂ ਦੇ ਉਸਤਾਦ ਕੀਰਤਨੀਏ ਆਪ ਹੀ ਦਰਸ਼ਨ ਦੇਣ, ਬਹੁਤ ਵੱਡੀ ਗੱਲ ਹੈ। ਆਓ ਇਹਨਾਂ ਕੋਲ ਆਪਾਂ ਸ਼ਬਦ ਕੀਰਤਨ ਸੁਣੀਏ।

ਅੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕਿਰਪਾ ਕੀਤੀ, ਆਪ ਜੀ ਦੇ ਸੰਗਤ ਦੇ ਦਰਸ਼ਨ ਕੀਤੇ। ਐਸੇ ਪੰਥ ਦੇ ਮਹਾਨ ਕੀਰਤਨੀ ਭਾਈ ਸਰਬਜੀਤ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਗੁਰਦੁਆਰੇ ਕੀਰਤਨ ਕਰਕੇ ਗਏ, ਹੋਰ ਵੀ ਪੰਥ ਦੀਆਂ ਮਹਾਨ ਹਸਤੀਆਂ ਭਾਈ ਭੁਪਿੰਦਰ ਸਿੰਘ ਜੀ ਬੈਠੇ ਨੇ, ਐਸੇ ਦਿੱਗਜ ਕੀਰਤਨੀਆਂ ਦੇ ਸਾਹਮਣੇ ਬੈਠ ਕੇ ਗਾਉਣਾ ਅਸੀਂ ਤਾਂ ਬੱਚੇ ਹਾਂ। ਇਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਕਰਨ, ਚੜ੍ਹਦੀਆਂ ਕਲਾ ਬਖਸ਼ੇ ਕਰਨ। ਰਾਗ ਮੇਘ ਵਿੱਚ ਇੱਕ ਸ਼ਬਦ, ਉਪਰੰਤ ਕੋਈ 35 ਕੁ ਮਿੰਟ ਕੀਰਤਨ ਕਰਨ ਦਾ ਹੁਕਮ ਹੋਇਆ। ਆਪ ਕਿਰਪਾ ਕਰਨੀ, ਇਕਾਗਰਤਾ ਬਖਸ਼ਿਸ਼ ਕਰਨੀ ਔਰ ਅਸੀਸਾਂ ਬਖਸ਼ਿਸ਼ ਕਰਨੀਆਂ, ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਅਤੇ ਆਪਣੀ ਸੇਵਾ ਲੈਂਦੇ ਰਹਿਣ। ਆਓ ਕੀਰਤਨ ਸਰਵਣ ਕਰੀਏ ਜੀ।

0: ਸੁਰਬੀ ਸਾਹਿਬ ਬਹੁਤ ਅੱਛੇ ਗਾਇਕ ਹਨ। ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਮਾਰਵਾ ਸੁਣਿਆ ਸੀ ਫੇਸਬੁੱਕ 'ਤੇ, ਫਿਰ ਮੈਂ ਇਹਨਾਂ ਦਾ ਦੀਵਾਨਾ ਹੋ ਗਿਆ। ਤੋ ਅੱਛੇ ਜੋ ਗਾਣ ਵਜਾਉਣ ਵਾਲੇ ਹਨ ਸਾਰੇ ਮੇਰੇ ਤਸ਼ਬੀਹ ਦੇ ਦਾਣੇ ਹਨ। ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸਨ, ਇਹ ਹੁਸਨ ਵਾਲੇ ਮੇਰੀ ਤਸ਼ਬੀਹ ਕੇ ਦਾਣੇ ਹੈ, ਦੀਦਾਰ ਹੋਤਾ ਜਾਤਾ ਹੈ, ਇਬਾਦਤ ਹੋਤੀ ਜਾਤੀ ਹੈ। ਤੋ ਹੁਸਨ ਵਾਲੇ ਜਾਣੀ ਕਿ ਜਿਹੜੇ ਅੱਛੇ ਸੰਗੀਤਕਾਰ ਹਨ, ਅੱਛੇ ਕੀਰਤਨਕਾਰ ਹਨ, ਅੱਛੇ ਰਾਗੀ ਹਨ, ਭਾਈ ਭੁਪਿੰਦਰ ਸਿੰਘ ਵੀ ਬੈਠੇ ਹਨ, ਇਹ ਵੀ ਅੱਛਿਆਂ ਦੀ ਗਿਣਤੀ 'ਚ ਆਉਂਦੇ ਨੇ। ਤੋ ਇਹ ਸਾਰੇ ਮਾਲਾ ਦੇ ਮਣਕੇ ਹੁੰਦੇ ਨੇ। ਤੋ ਇਹਨਾਂ ਨੂੰ ਦਰਸ਼ਨ ਕਰਦੇ ਰਹੋ ਅਤੇ ਤੁਹਾਡੀ ਇਬਾਦਤ ਵੀ ਹੁੰਦੀ ਜਾਂਦੀ ਹੈ। ਤੋ ਮੇਰੀ ਇਹੀ ਇਬਾਦਤ ਹੈ, ਮੈਂ ਕੁਛ ਹੋਰ ਪਾਠ ਪੂਜਾ ਨਹੀਂ ਕੀਤਾ, ਬਸ ਇਹੀ ਕੰਮ ਕੀਤਾ, ਕੀਰਤਨ ਹੀ ਕੀਤਾ। ਕੀਰਤਨ ਨਾਮ ਸਿਮਰਤ ਰਹੋ ਜਬ ਲੱਗ ਘੱਟ ਸਾਸ। ਮੇਰੇ ਵੀਰ ਜੀ, ਇਹਨਾਂ ਲਈ ਮੈਂ ਅਰਦਾਸ ਕਰਦਾ, ਦੁਆ ਕਰਦਾ, ਸਾਰੇ ਪੰਥ ਲਈ ਦੁਆ ਕਰਦਾ ਕਿ ਇਹਦੇ 'ਚ ਬਹੁਤ ਬਹੁਤ ਅੱਛੇ ਕੀਰਤਨੀਏ, ਬਹੁਤ ਬਹੁਤ ਅੱਛੇ ਸੰਗੀਤਕਾਰ, ਬਹੁਤ ਬਹੁਤ ਅੱਛੇ ਵਾਦਨ ਕਰਨ ਵਾਲੇ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਕਿ ਸਿੱਖ ਪੰਥ ਦਾ ਨਾਮ ਦੁਨੀਆਂ ਦੇ ਤਖਤੇ 'ਤੇ ਆਵੇ। ਹਾਂਜੀ,
1: ਮੈਂ ਆਪਣੇ ਵੱਡੇ ਭਾਗ ਸਮਝਦਾ, ਮੇਰੇ ਨਾਲ ਅੱਗੇ ਬੈਠ ਗਏ, ਮੈਂ ਹੀ ਸੰਗਤ ਕਰ ਰਿਹਾ ਹੁਣ, ਇਹੀ ਸਮਝ ਲੈਣਾ।
0: ਇਹਨਾਂ ਦੇ ਬੜੇ ਉਸਤਾਦ ਜੀ ਵੀ ਬੜੇ ਵੱਡੇ ਬਹੁਤ ਗੁਣੀ ਪੁਰਖ ਹਨ, ਉਹਨਾਂ ਦਾ ਵੀ ਮੈਂ ਸੁਣਿਆ। ਉਸਤਾਦ ਜੀ ਉਹਨਾਂ ਦੇ ਘਰ ਚੰਡੀਗੜ੍ਹ ਮੈਂ ਗਿਆ ਸਾਂ, ਔਰ ਪੰਜਾਬ ਘਰਾਣੇ ਦੇ ਉਹ ਉਸਤਾਦ ਹਨ, ਬਹੁਤ ਬਾਕਮਾਲ ਉਸਤਾਦ ਹਨ।

0: ਸਾਧ ਸੰਗਤ ਜੀ, ਮੈਂ ਤਾਂ ਕੀ ਬੋਲਣਾ, ਮੇਰੇ ਵੱਡੇ ਭਾਗ ਸਮਝਦਾ ਮੈਂ ਕਿ ਭਾਈ ਸਾਹਿਬ ਮੇਰੇ ਨਾਲ ਆ ਕੇ ਬੈਠੇ ਆ ਅਤੇ ਬਹੁਤ ਸ਼ੁਕਰੀਆ ਆਪ ਸਾਧ ਸੰਗਤ ਦਾ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਆਪਨੇ ਇੰਨੀ ਇਕਾਗਰਤਾ ਬਖਸ਼ੀ, ਇੰਨੀ ਕੁ ਸੇਵਾ ਪ੍ਰਵਾਨ ਕਰੋ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਪ੍ਰੋਫੈਸਰ ਬਲਜੀਤ ਸਿੰਘ ਸੁਰਭੀ ਹੋਣਾ ਦੇ, ਅਤੇ ਨਾਲ ਹੀ ਭਾਈ ਸਰਬਜੀਤ ਸਿੰਘ ਜੀ ਲਾਡੀ, ਜੋ ਕਿ ਬਿਨਾਂ ਪ੍ਰੈਕਟਿਸ ਤੋਂ ਇੱਕਦਮ ਨਾਲ ਆ ਕੇ ਰੰਗ ਬੰਨ ਦੇਣਾ, ਅਤੇ ਬਹੁਤ ਹੀ ਰਸਬਿਨਾ ਕੀਰਤਨ ਗਾਇਨ ਕੀਤਾ। ਅਤੇ ਨਾਲ ਹੀ ਮੈਂ ਸੁਖ ਅਮ੍ਰਿਤ ਸਿੰਘ ਦਾ ਬਹੁਤ ਧੰਨਵਾਦੀ ਹਾਂ, ਸੁਨੇਹਾ ਕੌਰ ਅਤੇ ਸਾਡੇ ਜੁਝਾਰ ਸਿੰਘ ਜੀ, ਸਾਰੇ ਜਥੇ ਦਾ ਬਹੁਤ ਧੰਨਵਾਦੀ ਹਾਂ। ਅਤੇ ਹੁਣ ਅਖੀਰ ਵਿੱਚ ਮੈਂ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਉਸਤਾਦ ਰਣਜੀਤ ਸਿੰਘ ਜੀ, ਜੋ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਹਮੇਸ਼ਾ ਹੀ ਦੀ ਤਰ੍ਹਾਂ ਇਹ ਕੀਰਤਨ ਰਾਗ ਦਰਬਾਰ, ਮਲਹਾਰ ਦਰਬਾਰ ਦਾ ਆਯੋਜਨ ਕੀਤਾ ਗਿਆ। ਇਹਨਾਂ ਦਾ ਮਹਾਰਾਜ ਇਸ ਤਰ੍ਹਾਂ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਇਸ ਉਮਰ 'ਚ ਆ ਕੇ ਵੀ ਇਹ ਹਮੇਸ਼ਾ ਕਹਿੰਦੇ, ਜਦੋਂ ਵੀ ਦਲਵੀਰ ਸਿੰਘ ਆਪਾਂ ਮਲਹਾਰ ਦਰਬਾਰ ਜਾਰੀ ਰੱਖਣਾ, ਬੰਦ ਨਹੀਂ ਹੋਣ ਦੇਣਾ। ਸੋ ਸ਼ੁਰੂ ਤੋਂ ਤਾਂ ਦੇਖੋ ਬੱਚਿਆਂ ਨੇ ਵੀ ਕੀਰਤਨ ਕੀਤਾ, ਬੀਬੀਆਂ ਦੇ ਜਥੇ ਨੇ ਵੀ ਅੱਜ ਬਹੁਤ ਅੱਛਾ ਕੀਰਤਨ ਮਲਹਾਰ ਰਾਗ ਵਿੱਚ ਹੀ ਗਾਇਨ ਕੀਤਾ। ਤੁਸੀਂ ਕਿੰਨੇ ਤਰ੍ਹਾਂ ਦੇ ਮਲਹਾਰ ਦੇ ਕਿੰਨੇ ਅਲੱਗ ਅਲੱਗ ਇਹਨਾਂ ਦੇ ਪ੍ਰਕਾਰ ਹਨ। ਅੱਜ ਤੁਸੀਂ ਮੇਘ ਮਲਹਾਰ ਵੀ ਸੁਣਿਆ, ਮੀਆਂ ਕੀ ਮਲਹਾਰ ਵੀ, ਸ਼ੁੱਧ ਮਲਹਾਰ ਵੀ ਸੁਣਿਆ, ਸੂਰਦਾਸੀ ਮਲਹਾਰ ਵੀ। ਅਤੇ ਹੁਣ ਮੈਂ ਅਖੀਰ ਵਿੱਚ ਬੇਨਤੀ ਕਰਦਾ ਹਰਸਾਜ ਜੀ, ਜੋ ਕਿ ਸਟੇਜ 'ਤੇ ਆ ਗਏ ਹਨ, ਅਤੇ ਇਹਨਾਂ ਦੇ ਨਾਲ ਆਪਣੇ ਭਾਈ ਸਰਬਜੀਤ ਸਿੰਘ ਲਾਡੀ ਜੋੜੀ 'ਤੇ ਸੰਗਤ ਕਰ ਰਹੇ ਹਨ, ਜੁਝਾਰ ਸਿੰਘ ਰਬਾਬ 'ਤੇ ਸੰਗਤ ਕਰ ਰਹੇ ਹਨ, ਅਤੇ ਮਨਵੀਰ ਸਿੰਘ ਜੀ ਹਰਮੋਨੀਆ ਸੰਗਤ ਕਰ ਰਹੇ ਹਨ, ਏਕਮ ਸਿੰਘ ਤਾਨਪੁਰੇ 'ਤੇ ਹਨ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਸ਼ਰਧਾ ਨਾਲ ਬੜੀ ਮੌਜ ਵਿੱਚ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨੀਆਂ ਵੀ ਪ੍ਰਸਿੱਧ ਕੀਰਤਨੀ ਹੈ ਨਾਮਾਂਵਰ ਕੀਰਤਨੀ ਹੈ ਜਿਨ੍ਹਾਂ ਤੇ ਸਤਿਗੁਰੂ ਦੀ ਬੜੀ ਕਿਰਪਾ ਹੈ। ਇੱਕ ਛੋਟੇ ਜਿਹੇ ਸੁਨੇਹੇ ਨੂੰ ਸੁਣ ਕੇ, ਕਹਿਣ ਤੇ ਨਹੀਂ ਸੁਣ ਕੇ ਉਹਨਾਂ ਨੇ ਇਹ ਬਚਨ ਕੀਤਾ ਵੀ ਨਹੀਂ ਉਸਤਾਦ ਜੀ ਅਸੀਂ ਜ਼ਰੂਰ ਆਉਣਾ। ਮੈਂ ਕਿਹਾ ਆਓ ਜੀ ਸਦਕੇ

ਕਿ ਤੁਸੀਂ ਤੁਰੇ ਫਿਰਦੇ ਹੋ, ਕੋਈ ਸਿਆਣਿਆਂ ਵਾਲੇ ਵੀ ਹੈ ਤੁਹਾਡੇ ਵਿੱਚ ਗੱਲਬਾਤ? ਹਾਂ ਮੈਂ ਸਰ, ਇਹਨਾਂ ਦਾ ਮੈਂ ਪਿਛਲੇ ਬਸੰਤ ਦੇ ਉੱਤੇ ਮੈਂ ਕਿਹਾ ਸੀ ਲਾਡੀ ਨਹੀਂ ਕਹਿਣਾ, ਲਾਡ ਹੋ ਗਏ, ਲੜਿਕੜੀਆਂ ਹੋ ਗਈਆਂ, ਬਚਪਨਾ ਖਤਮ ਹੋ ਗਿਆ, ਵਿਦਿਆ ਤੁਹਾਨੂੰ ਆ ਗਈ, ਹੁਣ ਲਾਡੀ ਕਾਹਦਾ? ਮੈਂ ਕਿਹਾ ਇਹੀ ਇੰਗਲਿਸ਼ ਦੇ ਵਰਡ ਇਹਨਾਂ ਨੂੰ ਪਿੱਛੇ ਕਰ ਦਿਓ, ਦਿਆਲ ਬਣਦਾ, ਲਾਡੀ ਨੇ ਦਿਆਲ। ਤੇ ਇਹਨਾਂ ਦਾ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਸਰਬਜੀਤ ਸਿੰਘ ਦਿਆਲ। ਮੈਂ ਕਹਿਣਾ ਵੀ ਹੈ, ਫੇਸਬੁੱਕ ਤੇ ਵੀ ਹੈ, ਇਹਨਾਂ ਨੂੰ ਵੀ ਕਿਹਾ ਵੀ ਉਹ ਛੱਡ ਦੋ ਬਚਪਨ ਵਾਲੀਆਂ ਗੱਲਾਂ, ਜੇ ਨਹੀਂ ਛੱਡੋਗੇ ਤਾਂ ਫਿਰ ਸਿਆਣੇ ਹੋ ਕੇ ਵੀ ਉਹ ਬਚਪਨ ਵਾਲੀਆਂ ਗੱਲਾਂ ਤੁਹਾਡੀਆਂ ਰਹਿਣਗੀਆਂ। ਕੁਛ ਅਕਲ ਆ ਗਈ, ਚਲੋ ਮੰਨ ਲਿਆ, ਇਹਨਾਂ ਨੇ ਗੱਲ ਮੰਨੀ, ਇਹਨਾਂ ਦਾ ਬਹੁਤ ਧੰਨਵਾਦ। ਤੁਹਾਡਾ ਧੰਨਵਾਦ ਇਸ ਲਈ ਹੈ ਕਿ ਤੁਸੀਂ ਬਰਦਾਸ਼ਤ ਕੀਤਾ ਸਭ ਨੂੰ, ਕਿਉਂਕਿ ਸਾਰੀ ਸੰਗਤ ਕਹਿੰਦੀ ਕਹਿੰਦੀ ਜੀ ਨਹੀਂ ਰਾਗਾਂ 'ਚ ਕੀਰਤਨ ਸੁਣ ਨਹੀਂ ਹੁੰਦਾ। ਅਸੀਂ ਕੋਸ਼ਿਸ਼ ਇਹ ਕਰਦੀ ਹੈ ਕਿ ਸੁਣ ਨਹੀਂ ਹੁੰਦਾ ਤਾਂ ਸੁਣਾਓ ਜ਼ਰੂਰ, ਜੇ ਸੁਣਾਵਾਂਗੇ ਤਾਂ ਜੇ 100 ਦੇ ਪੱਲੇ ਨਹੀਂ ਪਊਗਾ ਦੋਵਾਂ ਦੇ ਪੱਲੇ ਪੈ ਜੇ, ਪਰ ਨਹੀਂ। ਸਾਡੀ ਬਿਓਨਾ ਪਾਰਕ ਦੀ ਉੱਥੋਂ ਦੀ ਸੰਗਤ, ਇੱਥੇ ਫਰੀ ਮੋਡ ਦੀ ਸੰਗਤ, ਇਹਨਾਂ ਨੂੰ ਅਕਲ ਆ ਗਈ ਹੈ। ਕਿਉਂ? ਇਹਨਾਂ ਨੂੰ ਅੱਛੇ ਟੀਚਰ ਮਿਲ ਗਏ, ਅੱਛੀ ਪੁਆਇੰਟ ਮਿਲ ਗਈ, ਅੱਛੀ ਗੁੜਤੀ ਮਿਲ ਗਈ। ਸਾਰੇ ਜਿੰਨੇ ਬੱਚੇ ਤਬਲੇ ਵਾਲੇ, ਗਾਉਣ ਵਾਲੇ, ਸਾਜ਼ਾਂ ਵਾਲੇ ਸਭ ਜਾ ਰਹੇ ਹੈ, ਔਰ ਇਹਨਾਂ 'ਚ ਜਾਨ ਹੈ। ਮੈਨੂੰ ਪਿਛਲੀ ਵਾਰੀ ਪਤਾ, ਭਾਈ ਜਵਾਲਾ ਸਿੰਘ ਦੇ ਬੇਟੇ ਗੁਰਚਰਨ ਸਿੰਘ, ਅਵਤਾਰ ਸਿੰਘ ਆਏ ਨਾ, ਅਤੇ ਮੈਂ ਸਿਮਰਨ ਹੋਣੀ, ਜਸਪ੍ਰੀਤ ਹੋਣੀ, ਇਹਨਾਂ ਸਭ ਨੂੰ ਇਹ ਗੱਲ ਕਿਹਾ ਵੀ ਕਲਾਸ ਨਹੀਂ ਲਾਣੀ, ਉਹਨਾਂ ਨੂੰ ਸੁਣੋ ਜਾ ਕੇ। ਸ਼ਬਦ ਮੈਂ 2-3 ਮਿੰਟ ਹੀ ਪੜ੍ਹਦੀ, ਮੈਂ ਥੋੜ੍ਹਾ ਟਾਈਮ ਨਹੀਂ ਲੈਣਾ, ਗੱਲਾਂ ਜ਼ਰੂਰੀ ਆ। ਮੈਂ ਕਿਹਾ ਸੁਣੋ ਜਾ ਕੇ, ਜਦ ਉਹ ਸੁਣਦਾ ਹੈ ਉਹ ਹੁਣ 15 ਮਾਤਰੇ ਗਾਉਂਦੇ ਆ, 14 ਮਾਤਰੇ ਗਾਉਂਦੇ ਆ, 9 ਮਾਤਰਾ ਗਾਉਂਦੇ, ਇਹ ਸਾਰੇ ਬੀਟ ਦੇ ਰਹੇ ਸਨ ਸਾਹਮਣੇ ਬੈਠ ਕੇ, ਉਹ ਗਾ ਰਹੇ ਆ, ਸਿਮਰ ਹੋਣੀ ਬੈਠੇ ਆ, ਜਸਪ੍ਰੀਤ ਹੋਣੀ ਬੈਠੇ ਆ, ਰਵੀ ਹੋਣੀ ਬੈਠੇ, ਸਭ ਨੂੰ ਪਤਾ। ਅਤੇ ਮੈਨੂੰ ਬਾਹਰ ਜਾ ਕੇ ਗੁਰਚਰਨ ਕਹਿਣ ਲੱਗੇ ਧੰਨ ਧੰਨ ਜੀ, ਇਹਨਾਂ ਦੇ ਪੱਲੇ ਕੀ ਪਾ ਦਿੱਤਾ ਸੀ? ਮੈਂ ਕਿਹਾ ਇਹਨਾਂ ਨੇ ਤੁਹਾਨੂੰ ਸੁਣਨਾ, ਆਹ ਜਿਹੜੇ ਤਰਜਾਂ 'ਤੇ ਰਾਗੀ ਕੀਰਤਨ ਕਰਨ ਵਾਲੇ ਨੇ, ਇਹਨਾਂ ਨੂੰ ਕਿਸੇ ਨੇ ਸੁਣਨਾ, ਤੁਹਾਨੂੰ ਇਹਨਾਂ ਨੇ ਸੁਣਨਾ। ਸੋ ਇਹ ਕੀਰਤਨ ਅਸੀਂ ਸਾਲ ਦੇ ਸਾਲ ਇਸ ਲਈ ਕਰਦੇ ਹਾਂ ਕਿ ਲਾਗ ਲੱਗੀ ਰਹੇ। ਗੁਰੂ ਸਾਹਿਬ ਨੇ ਸਾਨੂੰ ਰਾਗਾਂ ਵਾਲੇ ਕਿਹਾ, ਰਾਗ ਨਾਥ ਸਭ ਸੱਚ ਹੈ। ਜੇ ਸੱਚ ਹੈ ਤਾਂ ਸੱਚ ਨੂੰ ਪੱਲੇ ਕਿਉਂ ਨਹੀਂ ਪੜ੍ਹਦੇ ਅਸੀਂ? ਪੱਲੇ ਇਸ ਲਈ ਨਹੀਂ ਪਾਉਂਦੇ ਕਿ ਸਾਨੂੰ ਪੱਲੇ ਪਾਉਣ ਵਾਲੇ ਸਾਡੇ ਕੋਲ ਨਹੀਂ ਹੈਗੇ। ਕੋਈ ਝੋਲੀ 'ਚ ਪਾਉਣ ਵਾਲਾ ਚੀਜ਼ ਹੋਵੇ ਤਾਂ ਹੀ ਬੰਦਾ ਲੈਂਦਾ ਪੱਲੇ ਪਾਵੇ। ਸੋ ਤੁਸੀਂ ਸੁਣਿਆ, ਤੁਸੀਂ ਕੀਰਤਨ ਸੁਣਿਆ, ਸਰਬਜੀਤ ਰੰਗੀਲੇ ਹੋਣਾਂ ਕੋਲੋਂ ਸੁਣਿਆ, ਭਾਈ ਭੁਪਿੰਦਰ ਸਿੰਘ ਹੋਣਾਂ ਕੋਲੋਂ ਸੁਣਿਆ। ਮੈਂ ਪਹਿਲੀ ਵਾਰੀ ਸੁਣਿਆ, ਮੈਨੂੰ ਨਹੀਂ ਸੀ ਲੱਗਦਾ ਵੀ ਦਰਬਾਰ ਸਾਹਿਬ 'ਚ ਅੱਜ ਕੱਲ੍ਹ ਕੀਰਤਨੀ ਹੈਗੇ, ਪਰ ਇਹ ਲੁਕੇ ਹੋਏ ਆ, ਇਹਨਾਂ ਨੂੰ ਵਾਰੀ ਨਹੀਂ ਮਿਲਦੀ। ਸਾਨੂੰ ਸੁਣਨ ਦਾ ਟਾਈਮ ਜਦੋਂ ਇਹਨਾਂ ਨੂੰ ਟਾਈਮ ਨਹੀਂ ਹੁੰਦਾ, ਉਹ ਟਾਈਮ ਹੀ ਉਹਨਾਂ ਨੂੰ ਦਿੰਦੇ ਜਿਹੜੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ ਗਾਉਣ ਵਾਲੇ ਜਿਹੜੇ ਸ਼ਬਦ ਪੜ੍ਹਦੇ ਉਹਨਾਂ ਦਿੱਤੇ ਇਹਨਾਂ ਧਰਤੀ 'ਤੇ, ਉਹ ਲੋਕ ਉਹਨਾਂ ਨੂੰ ਸੁਣਦੇ ਆ, ਇਹਨਾਂ ਨੂੰ ਨਹੀਂ ਸੁਣਦੇ। ਸੋ ਬਹੁਤ ਅੱਛਾ ਲੱਗਾ ਮੈਨੂੰ ਇਹਨਾਂ ਦਾ ਸੁਣ ਕੇ, ਭਾਈ ਸਾਹਿਬ ਭੁਪਿੰਦਰ ਸਿੰਘ ਜੀ ਦਾ, ਗੁਰੂ ਕਿਰਪਾ ਕਰੇ, ਇਹ ਉਸਤਾਦਾਂ ਕੋਲੋਂ ਸਿੱਖੇ ਆ। ਮੈਨੂੰ ਇਹਨਾਂ ਨੇ ਦੱਸਿਆ, ਪ੍ਰੋਫੈਸਰ ਕਰਤਾਰ ਸਿੰਘ ਜੀ ਦਾ ਨਾਮ ਲਿਆ, ਭਵਰਾ ਸਾਹਿਬ ਜਿਹੜੇ ਮੇਰੇ ਬਹੁਤ ਨੇੜੇ ਸੀ, ਬਹੁਤ ਪਿਆਰ ਵਾਲੇ ਸੀ, ਜਿਨ੍ਹਾਂ ਨਾਲ ਮੇਰਾ ਬੜਾ ਮੋਹ ਸੀ, ਉਹਨਾਂ ਲੋਕਾਂ ਦੇ ਇਹਨਾਂ ਨੇ ਦਰਸ਼ਨ ਕੀਤੇ ਆ। ਅਤੇ ਚੀਜ਼ ਤਾਂ ਉਹੀ ਆਏਗੀ ਜਿਹੜੀ ਕਿਸੇ ਕੋਲ ਹੋਏਗੀ। ਸੁਰ ਵੀ ਉਹਨਾਂ ਨੇ ਗਾਇਆ, ਮਗਰ ਗੁਰੂ ਕਿਰਪਾ ਕਰੇ ਤੁਹਾਨੂੰ ਕੰਨ ਗੁਰੂ ਕੰਨ ਦੇਵੇ। ਮੈਂ ਹਮੇਸ਼ਾ ਕਹਿੰਦਾ, ਅਰਦਾਸ ਕਰਿਆ ਕਰੋ, ਗੁਰੂ ਨਾਨਕ ਵਾਲਾ ਜਿਹੜੇ ਕੰਨ ਦਿੱਤੇ ਸੀ ਤੁਹਾਨੂੰ ਭਾਈ ਮਰਦਾਨੇ 'ਤੇ ਲੜ ਲਾ ਕੇ, ਉਹ ਕੰਨ ਤੁਹਾਨੂੰ ਗੁਰੂ ਦੇ ਦੇਵੇ, ਉਹ ਕੰਨ ਤੁਹਾਨੂੰ ਮਿਲ ਜਾਣ,
ਜੇ ਉਹ ਕੰਨ ਤੁਹਾਨੂੰ ਮਿਲ ਜਾਣ ਤਾਂ ਕੋਈ ਵਜ੍ਹਾ ਹੀ ਨਹੀਂ ਕਿ ਤੁਸੀਂ ਰਾਗਾਂ ਦੇ ਵਿੱਚ ਗਾਏ, ਕੀਰਤਨ ਨੂੰ, ਸ਼ਬਦਾਂ ਨੂੰ ਸੁਣੋ ਹੀ ਨਾ। ਸੁਰ ਤੱਤ ਰੱਖਦੇ ਆ, ਬਾਣੀ ਦੀ ਗੱਲ ਦਾ ਸੁਰ ਤੱਤ ਰੱਖਦੇ ਆ, ਨਿਚੋੜ ਰੱਖਦੇ ਆ। ਜੇ ਉਹੀ ਸ਼ਬਦ ਬਾਣੀ ਦੇ ਸੁਰ ਦੇ ਹਾਂ ਰਾਗ ਆਉਂਦਾ ਹੋਵੇ, ਸੁਰ ਨਹੀਂ ਆਉਣੇ, ਸੁਰਾਂ ਦੀ ਗੱਲ ਨਹੀਂ ਹੈ, ਸੁਰ ਸੱਤੇ ਹੀ ਹੈ, ਮਗਰ ਸਾਰੇ ਰਾਗਾਂ 'ਚ ਥੋੜ੍ਹੀ ਹੈ। ਰੇ ਲੱਗਦਾ ਕੋਮਲ ਹਰ ਰਾਗ 'ਚ ਥੋੜ੍ਹੀ ਲੱਗਦਾ, ਹਾਂ ਇੱਕੋ ਹੀ ਰੇ ਥੋੜ੍ਹੀ ਹੈ ਕੋਮਲ ਹਰ ਰਾਗ 'ਚ ਲੱਗੇਗਾ, ਇੱਕੋ ਹੀ ਰੇ ਥੋੜ੍ਹੀ ਸ਼ੁੱਧ ਹਰ ਰਾਗ 'ਚ ਲੱਗੇਗਾ, ਨਹੀਂ ਉਹ ਆਪਣਾ ਰੂਪ ਬਦਲੇਗਾ, ਉਹ ਆਪਣੇ ਰੂਪ ਬਦਲਾਅ ਕਰੇਗਾ। ਜੇ ਉਹ ਸੁਰ ਰੂਪ ਦਾ ਰਾਗ ਦਾ ਬਦਲਾਵ ਕਰੇਗਾ ਸੁਰ, ਤਾਂ ਰਾਗ ਜਿਹੜਾ ਉਹ ਤੁਹਾਡੇ ਹਿਰਦੇ 'ਚ ਵਸੇਗਾ, ਤੁਹਾਨੂੰ ਰਾਗ ਦੀ ਸੋਝ ਹੀ ਆਏਗੀ ਅਤੇ ਤੁਹਾਨੂੰ ਰਾਗ ਪ੍ਰੇਰਨਾ ਦੇਵੇਗਾ, ਫਿਰ ਤੁਹਾਨੂੰ ਵਾਧੀ ਸਵਾਦੀ ਨਹੀਂ, ਤੁਸੀਂ ਰਾਜਾ ਕਿਹੜਾ ਵਜ਼ੀਰ ਕਿਹੜਾ, ਦੋਨਾਂ ਦਾ ਸੰਵਾਦ ਕਰਨਾ ਤੁਸੀਂ, ਉਹਨੇ ਉਹਦੀ ਗੱਲ ਸੁਣਨੀ, ਉਹਨੇ ਉਹਦੀ ਗੱਲ ਕਰਨੀ, ਰਾਜੇ ਨੇ ਰਾਜੇ ਦੀ ਗੱਲ ਕਰਨੀ। ਜੇ ਤੁਹਾਨੂੰ ਉਹਨਾਂ ਰਾਗਾਂ 'ਤੇ ਸੁਰਾਂ ਦਾ ਗਿਆਨ ਹੋਊਗਾ ਤਾਂ ਫਿਰ ਮੇਰੇ ਪਿਆਰਿਓ ਸੰਗਤ ਜੀ, ਫਿਰ ਤੁਹਾਨੂੰ ਰਾਗ ਦਾ ਸਵਾਦ ਆਏਗਾ, ਫਿਰ ਤੁਸੀਂ ਕਹੋਗੇ ਸਾਨੂੰ ਸਰਬਜੀਤ ਦਿਆਲ ਚਾਹੀਦਾ, ਸਾਨੂੰ ਸਰਬਜੀਤ ਰੰਗੀਲਾ ਚਾਹੀਦਾ, ਸਾਨੂੰ ਭੁਪਿੰਦਰ ਸਿੰਘ ਦਰਬਾਰ ਸਾਹਿਬ ਵਾਲਾ ਚਾਹੀਦਾ, ਫਿਰ ਤੁਸੀਂ ਕਹੋਗੇ, ਫਿਰ ਵਾਰ ਵਾਰ ਤੁਸੀਂ ਕਹੋਗੇ ਵੀ ਇਸ ਰਾਗੀ ਜਦ ਨੂੰ ਸੱਦੋ, ਇਸ ਰਾਗੀ ਨੂੰ ਜਦ ਨੂੰ ਸੱਦੋ। ਸੰਗਤ ਭਾਵੇਂ ਕੁਛ ਨਾ, ਇਹਦੇ ਵਾਸਤੇ ਕੀ ਚੰਗਾ ਚਾਹੀਦਾ, ਪ੍ਰਬੰਧਕ ਚੰਗੇ ਚਾਹੀਦੇ, ਪ੍ਰਬੰਧ ਜ਼ੋਰਦਾਰ ਕੰਨਾਂ ਵਾਲੇ ਚਾਹੀਦੇ, ਪ੍ਰਬੰਧ ਬਾਣੀ ਦੇ ਸੋਝੀ ਵਾਲੇ ਚਾਹੀਦੇ ਨੇ, ਪੰਜ ਸੁਰ ਗਿਆਨ ਵਾਲੇ ਚਾਹੀਦੇ ਨੇ। ਸਾਡੇ ਕੋਲ ਪ੍ਰਬੰਧਕ ਹੀ ਨਹੀਂ ਹੈਗੇ, ਸਾਡੇ ਪ੍ਰਬੰਧਕ ਹੀ ਕਹਿੰਦੇ ਜਿਹੜੇ ਇਹਨਾਂ ਦੀਆਂ ਮੁੱਠੀਆਂ ਚਾਪੀਆਂ ਕਰੇ ਉਹਨਾਂ ਨੂੰ, ਉਸ ਨੂੰ ਬੁਲਾਓ, ਉਸੇ ਨੂੰ ਸੱਦੋ, ਉਸੇ ਦੀ ਕਥਾ ਸੁਣੋ, ਕੰਮ ਦੇ ਕਥਾਵਾਚਕ ਨੂੰ ਨਹੀਂ ਪਸੰਦ ਕਰਦੇ। ਬਚਨ ਇਸ ਲਈ ਕੀਤੇ, ਤੁਸੀਂ ਧੰਨਵਾਦੀ ਹੋ ਜਿੰਨੇ ਵੀ ਆਏ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ। ਪਰ ਇਹ ਗੱਲ ਕਿਸੇ ਨੂੰ ਪਤਾ ਲੱਗੇਗਾ ਵੀ ਡਿੱਠੇ ਮੁਕਤ ਨਾ ਹੋ ਬਈ, ਮੱਥਾ ਟੇਕ ਲਿਆ ਡਾਲਰ, ਰਾਗੀ ਸਿੰਘ ਨੂੰ ਪਾਤਾ ਡਾਲਰ, ਬਾਬੇ ਨੂੰ ਮੱਥਾ ਟੇਕਤਾ, ਮੁੜ ਕੇ ਸਿੱਧੇ ਹੇਠੋਂ ਗੱਲ ਹੀ ਨਹੀਂ ਸੁਣੀ ਬਾਬੇ ਦੀ, ਨਾ ਕਥਾਵਾਚਕ ਦੀ ਗੱਲ ਸੁਣੀ। ਉੱਥੇ ਲੰਗਰ ਵਿੱਚ ਉੱਥੇ ਡਿਸ਼ਾਂ ਬਣੀਆਂ, ਵੱਧ ਤੋਂ ਵੱਧ ਇਹਨਾਂ ਨੇ ਲੰਗਰ ਵਾਲਿਆਂ ਨੇ ਫੈਸਲਾ ਕੀਤਾ ਡਾਕਟਰ ਦੇ ਨਾਲ ਵੀ ਬਿਮਾਰ ਅਸੀਂ ਕਰਾਂਗੇ, ਪੈਸੇ ਖੋਲਾਂਗੇ। ਖਾਈ ਜਾਂਦੇ ਨੇ ਲੋਕ ਥਾਲੀਆਂ ਭਰ ਖਾਈ ਜਾਂਦੇ, ਸ਼ਬਦ ਲੰਗਰ, ਜਿਹੜਾ ਸ਼ਬਦ ਦਾ ਲੰਗਰ ਵਰਤਿਆ ਕਦੋਂ ਦਾ ਚੱਲ ਰਿਹਾ। ਅਤੇ ਮੈਨੂੰ ਕਈਆਂ ਦੇ ਫੋਨ, ਪਤਾ ਕੀ ਹੈ ਦਿਲਵੀਰ ਸਿੰਘ ਜੀ, ਉਹ ਕਹਿੰਦੇ ਜੀ ਇਹ ਪ੍ਰੋਗਰਾਮ ਜਿਹੜਾ, ਜਿਹੜੇ ਸੁਣਨ ਵਾਲੇ ਆ, ਇਹ ਪ੍ਰੋਗਰਾਮ ਜਿਹੜਾ ਘੱਟ ਤੋਂ ਘੱਟ ਸਾਰੇ ਦਿਨ ਚੱਲਣਾ ਚਾਹੀਦਾ। ਮੈਂ ਕਿਹਾ ਜੀ ਦਿਨ ਤਾਂ ਸਾਰੇ ਦਿਨ ਤਾਂ ਚੱਲੇਗਾ ਜੇ ਪ੍ਰਬੰਧਕ ਚਾਹੁਣਗੇ ਤਾਂ। ਸੋ ਨਹੀਂ, ਅੱਗੇ ਤੋਂ ਸਮਾਂ ਐਸਾ ਬਣਾਵਾਂਗੇ ਕਿ ਇਕੱਲਾ ਕੀਰਤਨੀਆਂ ਆਪਣਾ ਰੂਪ, ਆਪਣਾ ਰੰਗ, ਆਪਣੀ ਵਿਆਖਿਆ, ਆਪਣੀ ਗੱਲ, ਉਹ ਤੁਹਾਡੇ ਕੋਲ ਘੰਟਾ ਸਵਾ ਘੰਟਾ ਕੀਰਤਨ ਕਰੇ ਤਾਂ ਤੁਹਾਨੂੰ ਆਪਣੀ ਗੱਲ ਸੁਣਾਵੇ, ਤੁਹਾਡੀਆਂ ਤਸੱਲੀਆਂ ਕਰਾਵੇ ਵੀ ਹਾਂ ਕੀਰਤਨ ਹੁੰਦਾ। ਵਿਚਾਰਾਂ ਹੋ ਗਈਆਂ, ਬੀਬੀਆਂ ਨੇ ਕੀਰਤਨ ਕੀਤਾ, ਬਹੁਤ ਅੱਛਾ ਲੱਗਾ। ਦੋ ਤਿੰਨ ਮਹੀਨੇ ਇਹਨਾਂ ਨੇ ਆਪਣੇ ਰਸੋਈ ਦੀਆਂ ਰੋਟੀਆਂ ਪਕਾਉਣੀਆਂ ਛੱਡੀਆਂ, ਇੱਥੇ ਆ ਕੇ ਆ ਜਿਉਂ ਕਰਨ ਲੱਗੇ। ਪਹਿਲਾਂ ਤਾਂ ਦੁਖੀ ਹੋਈਆਂ ਥੋੜ੍ਹੇ ਚਿਰ, ਮਗਰ ਮੈਂ ਨੱਥ ਪਾ ਕੇ ਰੱਖੀ ਵੀ ਦੁਖੀ ਨਹੀਂ ਹੋਣਾ, ਇਹ ਜੇ ਕਰਨਾ ਤਾਂ ਦੁਖੀ ਨਹੀਂ ਹੋਣਾ। ਮੈਨੂੰ ਪਤਾ, ਮੈਂ ਕਲਾਸ ਲਾ ਕੇ ਚੱਲਿਆ ਵੀ ਜਾਂਦਾ ਸੀ, ਅੱਡ ਆ ਕੇ ਆਪਣੀਆਂ ਕਲਾਸ ਲਾਉਂਦੀਆਂ ਰਹੀਆਂ ਦਿਲ ਇਕੱਲੀਆਂ ਆ ਕੇ, ਅਤੇ ਥੋੜ੍ਹਾ ਉਦਮ ਇਹਨਾਂ ਦਾ ਵੀ ਰਿਹਾ, ਇਹਨਾਂ ਦਾ ਵੀ ਰਿਹਾ, ਇਹ ਉਹ ਉਪਰਾਲਾ ਦਿੰਦੇ ਰਹੇ, ਕਰਦੇ ਰਹੇ। ਸੋ ਪਿਆਰਿਓ, ਗੁਰੂ ਕਾ ਜਸ, ਰਾਗ, ਰਤਨ, ਪਰਿਵਾਰ, ਪਰੀਆਂ, ਉਹ ਬਣੋ। ਗੁਰੂ ਦੀਆਂ ਪਰੀਆਂ ਇਸਤਰੀਆਂ ਬਣਨਾ ਨਾ, ਅਤੇ ਰਾਗ ਨਾਲ ਪਿਆਰ ਕਰੋ, ਚੰਗੇ ਕੀਰਤਨੀਆਂ ਦੇ ਨਾਲ ਪਿਆਰ ਕਰੋ। ਬਾਕੀ ਗੱਲ ਰਹੀ ਇਹ, ਮਾਇਆ ਤੁਸੀਂ ਦਿਓ ਚਾਹੇ ਨਾ ਦਿਓ, ਮੈਨੂੰ ਮਾਇਆ ਦੀ ਕੋਈ ਪਰਵਾਹ ਨਹੀਂ। ਮੈਂ ਸਾਲ ਪਰ ਮਾਇਆ ਕਰਨੀ, ਮੈਂ ਕਹਿਣਾ ਹੁਣ ਨਾ ਨਿਆਣੇ ਵਾਹੁਣੇ, ਨਾ ਕੁੜੀ ਲਿਆਉਣੀ, ਨਾ ਮੁੰਡਾ ਦੇਣਾ, ਇਕੱਲਾ। ਹਾਂ ਆਪਾਂ ਇਸੇ ਵਾਸਤੇ ਰੱਖੇ ਆ ਵੀ ਜਦੋਂ ਪ੍ਰੋਗਰਾਮ ਕਰਨਾ, ਸਾਲ 'ਚ ਦੋ ਤਿੰਨ ਪ੍ਰੋਗਰਾਮ ਕਰਨਾ, ਦੋ ਉੱਥੇ, ਤੀਜਾ ਇੱਥੇ ਕਰੀਦਾ, ਚੁੱਪ ਕਰਕੇ ਮਾਇਆ ਉਡੀਕ ਨਹੀਂ ਕਰੀਦੀ, ਕਰੀਦੀ ਕੋਈ ਦਿੰਦਾ ਕਿ ਨਹੀਂ ਦਿੰਦਾ, ਦੇਵੇ ਨਾ ਦੇਵੇ, ਕਸਮਾਂ ਦਾ ਸਿਰ ਖਾਵੇ। ਆਪਾਂ ਮਾਇਆ ਸਭ ਨੂੰ ਜਿੰਨੀ ਹੋ ਸਕਦੀ ਦੇਣੀ ਹੈ। ਸੋ ਕੀਰਤਨ ਗੁਰੂ ਕਾ, ਇਹਦਾ ਇਹਨੂੰ ਸੁਣਨ ਦੀ ਤਵੱਕੋ ਰੱਖਿਆ ਕਰੋ।
ਤੇ ਮੈਂ ਬਹੁਤੀਆਂ ਗੱਲਾਂ ਕਰ ਲਈਆਂ ਤੇ ਨਹੀਂ ਕਰਨੀ ਸੀ। ਹੁਣ ਆਪਾਂ ਸ਼ਬਦ ਸ਼ੁਰੂ ਕਰਾਂਗੇ।

ਫਾਟਕ ਚੰਗਾ ਚਾਹੀਦਾ, ਸੰਗਤ ਕਰਨ ਵਾਲਾ ਚੰਗਾ ਚਾਹੀਦਾ। ਮੈਨੂੰ ਇਹਨਾਂ ਨਾਲ ਥੋੜ੍ਹਾ ਜਿਹਾ ਆਨੰਦ ਆਉਂਦਾ ਕਿਉਂਕਿ ਵਜਾਉਂਦੇ ਆ। ਸੰਗਤ ਕਰਨੀ ਬਹੁਤ ਬਹੁਤ ਮੁਸ਼ਕਿਲ ਗੱਲ ਆ, ਦਲਵੀਰ ਸਿੰਘ ਜੀ ਸਮਝਦੇ ਇਸ ਗੱਲ ਨੂੰ। ਸੰਗਤ ਜਿਹੜੀ ਕਰਨੀ ਆ ਲੈ ਦੇ ਨਾਲ, ਤਾਲ ਦੇ ਨਾਲ, ਸੁਰ ਦੇ ਨਾਲ ਮਿਲਾ ਕੇ, ਉਹ ਬਹੁਤ ਬਹੁਤ ਮਾਹਨੇ ਦਾ ਕੰਮ ਹੈ। ਅਤੇ ਤਬਲਾ ਕੁੱਟਣਾ ਤਾਂ ਕਿੰਨੇ ਕੁੱਟੀ ਜਾਂਦੇ ਨੇ ਤਬਲੇ। ਉਹ ਕਹਿੰਦੇ ਤੇਰੇ ਸ਼ਬਦ ਦੀ ਗੱਲ ਕੋਈ ਨਹੀਂ, ਕੋਈ ਸੁਣੇ ਨਾ ਸੁਣੇ, ਮੈਂ ਆਪਣੇ ਬੋਲ ਚਲਾਉਣੇ, ਮੈਂ ਆਪਣਾ ਵਜਾਣਾ ਵਜਾਈ। ਸੋ ਇਸ ਕਰਕੇ ਪਿਆਰਿਓ,

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਡਿੱਠੇ ਸਭ ਦੁਖ ਜਾਏ ਦੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਇਆ ਮੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆ ਆਪਦੀਆਂ ਪਿਆਰੀਆਂ ਸੰਗਤਾਂ ਵੱਲੋਂ ਅਤੇ ਸਮੂਹ ਗੁਰੂ ਕੇ ਕੀਰਤਨੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਦੀ ਹਜ਼ੂਰੀ ਵਿੱਚ ਸ਼ਾਮ ਦੇ ਸੱਚੇ ਪਾਤਸ਼ਾਹ ਜੀ ਸਜੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਰਾਗ ਮਲਹਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਇਹਨਾਂ ਘੜੀਆਂ ਵਾਸਤੇ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਸੱਚੇ ਪਾਤਸ਼ਾਹ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਜੋ ਵਿਸ਼ੇਸ਼ ਤੌਰ 'ਤੇ ਰਾਗ ਮਲਹਾਰ ਕੀਰਤਨ ਦਰਬਾਰ ਆਏ ਦੀਵਾਨ ਸਜੇ ਸੋ ਗੁਰੂ ਕੇ ਕੀਰਤਨੀਆਂ ਨੇ ਆਪ ਸੰਗਤਾਂ ਨੂੰ ਜੋ ਕੀਰਤਨ ਦੁਆਰਾ ਨਿਹਾਲ ਕੀਤਾ ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ ਨੂੰ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ

ਬਸਨ ਸੋਹਿਲਾ ਔਧ ਘਟੇ ਦਿਨ ਸਰੈਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਮਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ, ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ, ਅਰਜਨ ਹਰ ਗੋਬਿੰਦ ਨਵ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ

ਗੁਰਸਿੱਖੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Evet.

Ma devo dire,

ਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ।

Guru. Hi, Guru. Hi, Guru.

गुरु वाहे गुरु वाहे गुरु वाहे गुरु वाहे।

Ai, guru. Ai, guru. Ai, guru. Ai, guru. Ai, guru.

되기를

그를 와.

Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ।

gru vai gru vai gru vai gru vai gru vai gru vai gru vai.

Vaheguru, Vaheguru, Vaheguru, Vaheguru.

ਨਾਮ ਕਰ ਆਪਣੇ ਚਿਹਰੇ ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ, ਧੰਨ ਧੰਨ ਸਾਹਿਬ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਅੰਗ 741, 742 ਤੇ ਵਿਰਾਜਮਾਨ ਹੈ ਜੀ, ਸੂਹੀ ਰਾਗ ਦੇ ਵਿੱਚ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ, ਸਿਮਰੋ ਜਾਸ ਬਸੰਬਰੇ, ਕੈ ਨਾਮ ਜਪਤੇ ਆਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੋਧਾ ਅਖਰ, ਕਿਨੇ ਰਾਮ ਨਾਮ ਕਿਆ ਅਖਰ, ਕਿਨਕਾ ਏਕ ਜਸ ਜੀਵ ਸਾਵੇ, ਤਾਂ ਕੀ ਮਹਿਮਾ ਗਨੀ ਨਾਵੇ।

ਨੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰ ਗੇ ਜਾਤ ਕੇਲਾ ਤੇ ਹਰ ਕਾ ਨਾਮ ਸੰਗੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਈ ਅਨਕ ਬਿਗਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ।

ਸ਼ਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਆ ਤੱਚੀ ਤਰਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਰਤੇ ਕਵਨ ਦਿਸ਼ਟਾਨੀ ਜੰਤੂ ਸਾਸ ਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਨ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਔਰ ਸੰਗਰਚਨਾ ਐਸੇ ਦੁਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੈ ਆਦੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨੋਣ ਦੇ ਪਾਵੇ ਤਾਸਿਓ ਮੂੜ ਮਨ ਨਹੀਂ ਲਾਵੇ ਜੋ ਠਾਕਰ ਸਦ ਸਦਾ

ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਣਾਏ ਕਿਛ ਘਰੇ ਛੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋ ਸੁਆਨ। ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਤਰ ਕੈਸੇ ਧਰੇ ਅਥਾ। ਜਾ ਕੇ ਅੰਤਰ ਵਸੇ ਪ੍ਰਵਿਆਪ, ਨਾਨਕ ਤੇ ਜਨ ਸਹਿ ਸਮਾਤ। ਸੁਣੇ ਅੰਦਾ ਕੈਸੇ ਮਾਰਗ ਪਾਵੇ, ਸ ਕਰ ਗਏ ਲਿਓ ਉਹ ਨਿਭਾਵੇ। ਕਹਾਂ ਬਜਾਰਤ ਬੂਜੇ ਡੋਰਾ, ਨਿਸ ਕਹੀਏ ਤੋ ਸੰਜੇ ਭੋਰਾ। ਕਹਾਂ ਬਿਸਨ ਪਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਵਤ ਪਰ ਭਵਨ ਨਹੀਂ, ਹੋ ਤੂੰ ਆਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਸੰਗ ਸਹਾਈ ਸੁਹਾਵਿਨ ਚੀਤ, ਜੋ ਬਹਿਰਾਈ ਤਾਂ ਸੋ ਪ੍ਰੀਤ। ਮਲਵਾ ਕੇ ਗ੍ਰਹਿ ਭੀਤਰ ਵਸੈ,

ਦਿਆਲ ਅਨਕ ਪਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਰੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਓ ਬਿਨਸਿਉ ਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਰ ਲੱਭ ਰਿਹੋ ਤੈ ਅੰਧ ਅੰਧਾਰ ਵਟਾਓ ਸਿਓ ਜੋ ਲਾਵੇ ਨੇ ਤਾ ਕੋ ਆਤਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸਭਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਾਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸੂ ਉਪਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਿੰਦਾ ਸੁਨੇ ਮਿਥਿਆ ਹਸਤ ਪਰ ਦਰ ਕੋਹਿਰੇ ਮਿਥਿਆ ਨੇਤਰ ਪੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਧਾਵੇ ਮਿਥਿਆ ਮਨ ਪਰ ਲੋਭ ਲਵਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਧ ਕੀ ਅਰਜਾ ਸਾਧ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿ ਤੇ ਅਵਰ ਕਸੇ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਾਨ ਹਾਰ ਪ੍ਰਭੂ ਪ੍ਰਵੀਨ ਬਾਰ ਪੇਖ ਨਾ ਕਾਊ ਭੀਨ ਆਪ ਰੂਪ ਦੇਸੈ ਆਪ ਨਾ ਕਰੇ ਆਪਦ ਜਾਵਤ ਜਨਮੈ ਮਰੇ ਜਿਸ ਕੇ ਅੰਤਰ ਵਸੇ ਨੰਕਾਰ ਤਿਸ ਕੀ ਸੀਕ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪੇ ਮਨ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ

ਬ੍ਰਹਸਪਤੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤਮ ਲਵਾਵੇ ਜੇ ਪ੍ਰਸਾਦ ਸੁਸੇ ਸੁਈ ਜੇ ਮਨ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੁ ਸਭ ਕੋ ਮਾਨੇ ਮੁਖਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋਹ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹੇ ਤੇ ਮਨ ਸੁਖ ਪਾਵੇ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛੇਤਰ ਢਾਕੇ ਮਨ ਛਾਣੀ ਪਰ ਠਾਕਰ ਪ੍ਰਭ ਧਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਵੇ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਏ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਈਆਂ ਊਆਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਹਾਰੀ ਤਿਸ ਪ੍ਰਭ ਕੋ ਸਾਜ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ

ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਮ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵ ਆਏ ਤਾਂ ਹਰ ਗੁਣ ਗਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ।

ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜ ਨਾ ਕੀਆ ਚਰਜ ਕਥਾ ਸਾਧ ਕੇ ਸੰਗ ਮੁਖੋ ਜਲੋਧ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੁ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਗਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ

ਸਾਧ ਸੰਗ ਸਿਉ ਨਹੀਂ ਬੈਰ, ਸਾਧ ਕੇ ਸੰਗ ਨ ਵਿਗਾ ਪੈਰ, ਸਾਧ ਕੇ ਸੰਗ ਨਾਈ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾਈ ਓ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੁ ਬਣਿਆਈ, ਸਾਧ ਕੇ ਸੰਗ ਨ ਕਬੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਆ ਜਰ ਸਹਿ, ਸਾਧਕ ਸੰਗ ਬਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧਕ ਸੰਗ ਦ੍ਰਿੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਸਾਧੂ ਕੈ ਸੰਗ ਸੋ ਤਨ ਪਾਵੇ, ਜਿਸ ਤਨ ਤੇ ਸਭ ਕੋ ਵਰਸਾਵੇ, ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧਕ

ਸੰਸਾਰ ਮੈਂ ਵੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕਿਓ ਅਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਪੇਖੇ ਨੇਤਰ ਸਾਧਗੀ ਟਹਿਲ ਸੰਤ ਸੰਗੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋਜਤ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭੈਣ ਕਰਮ ਕਰ ਦੋ ਮੈਨੇ ਕਰਮ ਤਿਸ ਵੈਸਨੋ ਕਰ ਨਿਰਮਲ ਧਰਮ ਕਾਉ ਫਲਕੀ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਭੇ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਵੈਸਨੋ ਪਰਮਗਤ ਪਾਵੇ।

ਪ੍ਰੀਤ ਮੰਤਨੇ ਅਰਫੇ ਵਿਸ਼ਨ ਪ੍ਰੀਤ ਹਰ ਕੇ ਚਰਨ ਦੇਵ ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇਵ ਸਾਵੇ ਸੋ ਪੰਡਿਤ ਫਿਰ ਜੋ ਨਾਵੇ ਬੇਦ ਪ੍ਰਾਣ ਸਿਮਰਤ ਪੂਜੈ ਮੂਲ ਸੂਖਮ ਮੈਂ ਜਾਣੇ ਅਸਤੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਊ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕ ਨਿਕ ਨਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ

ਹੋਏ ਅਨ ਤਤਰੰਗ ਲਖੇ ਨ ਜਾਏ ਪਾਰ ਵਮਕੇ ਰੰਗ ਜੈਸੀ ਮੱਦੇ ਤੈਸਾ ਪ੍ਰਗਾਸ ਪਾਰ ਵਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮ ਸਿਰੁ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਬਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਬੇਗਾਤਮ ਨਿਕੋਰ ਕਈ ਕੋਟ ਪਰਦਰਬ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਭਰਮਾਏ ਜਿਜਿਤ ਲਾਹੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਰ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਤਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸੁਨਤੀ ਵੈ ਕਈ ਕੋਟ ਜਾ ਕਿਨੈ ਪ੍ਰਸਾਸ ਕਈ ਕੋਟ ਪੂਤ ਪੇ ਸੁਕਰ ਮੇਗਾ ਸਭ ਤੇ ਨੇਰੈ ਸਭੂ ਤੇ ਦੂਰ ਨਾਨਕ ਆਪ ਲਿਪ ਤਰਿਆ ਭਰਪੂਰ ਕਈ ਕੋਟ ਬਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੇ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ

ਕਈ ਕੋੜ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋੜ ਖਾਣੀ ਅਰਖੰਡ ਕਈ ਕੋੜ ਕਾਸ਼ ਬ੍ਰਹਿਮੰਡ ਕਈ ਕੋੜ ਹੋਏ ਅਵਤਾਰ ਕਈ ਜੋਤ ਕੀਨੋ ਵਿਸਤਾਰ।

ਪਿਆ ਨਾਨਕ ਪ੍ਰਸੋਏ ਕਈ ਕੋਟ ਪਾਰ ਮੁਕੇ ਦਾਸ ਤਿਨ ਹੋਵਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇਵੇ ਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਨ ਭੈ ਸਤ ਸਦੀ ਜੀਵੇ

ਦੀ ਕਰਨ ਕਰਾਵਣ ਕਰਨੇ ਜੋ ਜੋ ਤਿਸ ਪਾਵੇ ਸੋਈ ਹੋ ਕਿਨਵੇਂ ਦਾਬੋ ਦਾਪਣਾ ਰਾਮਤ ਨਹੀਂ ਕਿਸ ਬਾਰਾ ਬਾਰਾ ਹੁਕਮੇ ਧਾਰ ਧਰ ਆਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭ ਪਾਵੇ ਮਾਨੁਗਤ ਪਾਵੇ ਪ੍ਰਭ ਪਾਵੇ ਤਾਂ ਪਾਤਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤਿਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ

Yo te sabe soy care ਅਣਜਾਨ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਬਚੇ ਪਰ ਮੈਂ ਭੁੱਲਾ ਦੇ ਦਿਸਤਾਵੇ ਨਿਮਾਏ ਚਾਰ ਕੁੰਡ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨ ਤੇ ਜਨਾ ਮਿਲੇ ਕਿਨਵੇਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾਲੇ ਖਾਨਾ ਗਣੇ ਜਗਦੀਸ਼ ਜਿਉ ਪਿੰਡ ਸਭ ਦਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਢਾਈ ਇਸ ਕਾ ਬਲ ਨਾਏ ਸਾਧ ਕਰਨ ਕਰਾਵਣ ਸਭ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿਸ਼ ਪਾਵੇ ਸੋਈ ਫੁਨਤੀਓ ਕਬੂ ਉਚ ਨੀਚ ਮੈਂ ਵਸੇ ਕਬੂ ਸੋ ਘਰ

ਕਬੂ ਨਿਰਤ ਕਰੇ ਵਪਾਤ ਕਬੂ ਸੋਇ ਰਹੇ ਦਿਨ ਰਾਤ ਕਬੂ ਮਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਦਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਿਗਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿਧ ਸਾਧਕ ਮੁਖ ਗਿਆਨ ਕਬੂ ਕੀ ਰਹਿਤ ਪਤੰਗ ਹੋਏ ਜੀਆ ਨੰਗ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭ ਪਾਵੇ ਤਿਵੇ ਨਚਾਵੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਨ ਕੋਏ ਕਬੂ ਸਾਧ ਸੰਗ ਦੇ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤਨ ਨਾਮ ਰਤੇ ਕਰੰਗ ਸਦਾ ਉਸੇ ਪਾਰੋਂ ਕੈ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨ ਬੰਦ ਸੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਦ ਕਾਵੈ ਜਨਮ ਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਕੁਪਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਿਸ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ ਪਲ ਪਵਿੱਤਰਤਾ ਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਪਸਮੰਦ ਕਿਸੇ ਨਾ ਵਧੇ ਆਪ ਓੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਅਵਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਵਰੂਪ ਫਿਰ ਫਿਰ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸੁਗੁਨਾਈ ਕੋਏ ਜਬ ਏ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀ ਤਬਲਾ ਨੇ ਚਲਨਾ ਏ ਚੀਰ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋਂ ਛੁੱਟੇ ਸਹਿਸ ਕੱਟੇ ਲੱਕ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋ ਵਿਖਿਆ ਕਹਿ ਕਰੇ ਨਾ ਦ੍ਰਿਪਤਾਵੇ ਖਪਕਾ ਮਰੇ ਬਿਨਾ ਸੰਦੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਉਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ

ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਊਜਲ ਮਤਾਵੜ ਬਾਗੀ ਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨ ਬੰਦ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਦ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੇ ਸਾਧ ਸੰਘਰ ਜਿਸ ਕੈਦ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਬਖਿਆ ਨੂੰ ਕਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੇ ਦੂ ਜਿਸ ਕੋ ਹਰ ਬ੍ਰਹਮਨ ਚਿੱਤ ਆਵੇ ਸੋ ਸੰਸੋਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਸ ਸਮੂਜਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਤੂਰ ਨਾ ਕਿਸ ਜਨਮੇ ਨਾ ਕਿਸ ਮਰੇ ਆਪਣੇ ਚਲਤੇ ਆਪ ਹੀ ਕਰੇ

ਸੀ ਨਾ ਹੀ ਕਿਸ ਕਰਨ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਭੀ ਪੁਰ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਉਦਰੇ ਤਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ।

ਪ੍ਰਭ ਕੀ ਕਲਾ ਬਿਨਾ ਕਹਿਤਾ ਵੇ। ਜੇ ਕੋ ਹੋਏ ਬਹਿ ਦਾ ਤਾਰ ਤੇ ਦੇਣ ਹਾਰ ਜਾਣੇ ਗਵਾਰ। ਜੇ ਪ੍ਰਸਾਦ ਟੁੱਟੇ ਜਿਸ ਪਰ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ।

ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਅਰ ਲੋਚਾ ਭੂਰ ਮਨ ਮੂਰਖ ਕਾਏ ਮਿਲ ਲਾਈਐ ਪੂਰ ਪੁਰਬ ਲੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਣਹਾਰ ਅਵ ਤਿਆਗ ਤੂੰ ਤਿਸੇ ਚਧਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਜਾਣ ਕੌਣ ਬਤ ਆਈ ਤੇਰੇ ਸੰਗ ਲਭ ਡਰਿਓ ਰਸ ਲੋਭੀ ਪਤੰਗ ਰਾਮ ਨਾਮ ਜਪਿਰ ਦੇ ਮਾਏ ਨਾਨਕ ਪਸੇ ਤੀਕਰ ਜਾਏ।

ਅਕਾਲ। ਤਨ ਤਨ ਕਹਿ ਸਭ ਕੋਏ, ਮੁਖੋ ਜਲਾਰ ਦਰ ਗਏ ਸੋਏ, ਉਹ ਬਾਰ ਬਿਰਲਾਭ ਪਾਰੇ, ਨਾਨਕ ਤਾਂ ਕਹਿ ਸਤਬੁਲਿਆਰੇ, ਚੰਨ ਸਾਧ ਕੇ ਧੋ ਤੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਦੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸਿਵਾਵਟ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬੇਨਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚੱਕੇ, ਓੜ ਗਈ ਸੰਧੈ ਨਰਾਇਆ, ਸਭ ਸੋਖ ਨਾਨਕ ਤੇ ਪਾਇਆ,

ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੇ ਅਰਪਵ ਚੀਤ।

ਹਰਨ ਭਰਨ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸੱਜਾ ਕੇ ਸਰਬ ਧੋਖ ਸੁਣਿਆ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਿਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰੋਗਾ ਕਿਨੇ

ਜਾਣ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਕਰੇ ਕਰੰਗ, ਨਾਨਾ ਵਿਤਕੀ ਨੂੰ ਵਿਸਤਾਰ, ਪ੍ਰਭ ਨਾਸੀ ਏਕੰਕਾਰ, ਨਾਨਾ ਚਲਦ ਕਰੇ ਖਨਮਾਏ, ਪੂਰੇ ਪੂਰਨ ਸਵਟਾਏ, ਨਾਨਾ ਵਿਤ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਏ, ਸਭ ਕਰ ਦਿਸਕੇ ਸਭ ਦਿਸਕੇ ਟਾਓ, ਜਬ ਜਬ ਜੀਵੇ ਨਾਨਕਾਰ ਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ।

ਕਿਵੇਂ ਸੁਨਸਾਰ ਬਣਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾ ਇਸ ਬਾਣੀ।

ਗੁਰਤੇਪਾਈ ਸਤ ਵਚਨ ਸਾਧੁ ਉਪਦੇਸ਼ ਸਤਿ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆਸਮ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿੱਖ ਸੁ ਕੱਢਣੇ ਹਾਰ ਔਰ ਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨ ਜੋਤਿਸ਼ ਭਾਵੇ ਸੋ ਵਰਤੀਆ ਵਿਸਮਨ ਵਿਸਮ ਬਹਿ ਵਿਸਮਾ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲੈ ਹੋਏ ਦਾਤੇ ਤੂੰ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਪੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਬਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਨਹਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਣਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਣਤਾ ਪੂਜਨ ਆਦਿ ਸਤ ਸਤ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਦੁਸ਼ਮਨ ਪਲਟਾਇਆ ਭੈ ਤੇ ਨਿਰਭਉ ਹੋਏ ਵਿਸਾਨਾ ਜਿਸਦੇ ਉਪਜਿਆ ਦੁਸ਼ਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਈ ਤਾਕੋ ਪਿੰਨ ਨਾ ਕਹਿਣਾ ਜਾਈ

ਪ੍ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸਦਾ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ।

ਕੀਆ ਪਤ ਰਾਖੇ ਤਾ ਕੀ ਗਤਮਿਤ ਕੋਏ ਨਾ ਲਾਖੇ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉਚਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਟਾਇਆ, ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸ਼ਕਰ ਕੋੜ ਲਾਖੇ, ਜਿਸ ਕਾ ਸਾਸ ਨਾ ਕਾਟ।

ਕਾਹ ਸੋਚ ਕਰੇ ਰੇ ਪ੍ਰਾਣੀ। ਜਪ ਨਾਨਕ ਪ੍ਰਵਲ ਅਲਖ ਵਡਾਣੇ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ ਤਰੇ ਮੰਤਨ ਦ੍ਰਵੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਦਿਸਕ ਜਮ ਨਾਇ ਦਿਸ਼ਟਾਇਆ।

ਟਾਵੇ ਔਰ ਸਿਆਨ ਸਗਲੀ ਛਾਟ ਆਵਰ ਸਿਆਨ ਸਗਲੀ ਛਾਟ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾਨੋ ਵੀ ਤੇਰਾ ਨਾਨ ਤੇ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਸਪਤੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲੇ ਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਆਲਤ ਪਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਾਏ ਆਪ ਸਕੋ ਕਰ ਕਿਸ਼ਨਾ ਜਨਾਵੇ ਹਰ ਨਾਮ ਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸਿਵ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿ

ਜਾਈਏ, ਨਾਨਕੈ ਸਾ ਗੁਰ ਵਡਭਾਗੀ ਪਾਈਏ। ਸਫਲ ਦਰਸ਼ਨ ਵੇਖਤ ਪੁਨੀਤ, ਪਰਸਤ ਜਨ ਗਾਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮਕੀ ਦਰਗਹਿ ਗਵੇ, ਸੁਨ ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮਪਤੀਆਂ ਨੇ, ਪੂਰਾ ਗੁਰਾਖੋ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ, ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ, ਜੇ ਭਾਏ ਕੁਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ, ਆਓ ਬੋਲ ਨ ਪਹੁੰਚਤ ਪ੍ਰਾਣੀ, ਆਗਮ ਗੋਚਰ ਪ੍ਰਭ ਨਿਰਵਾਣੀ, ਨਿਰਾਹਨ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਏ, ਅਨਕ ਭਗਤ ਬੰਧਨ ਨਿਤ ਕਰੇ, ਚੰਨ ਕਮਨ ਹਿਰਦੇ ਸਿਮਰੇ, ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਣੇ, ਇਹ ਹੋ

ਚਰਨ ਕਮਲ ਰਿਦਮੇ ਉਧਾਰੋ ਕਰਨ ਕਾਣ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਹੋ ਨਾਮ ਰਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾਕਾਰ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੜ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੋ ਕੋ ਨਿਤ ਬਾਛੈ ਮੀਰ ਸੋ ਸੁਖ ਸਾਧੂ ਸੰਗ ਪਰੀਰ ਜਿਸ ਸੋ ਬਾਕੋ ਕਰੇ ਭਲੀ ਕਰਨੀ ਸਾਸੋ ਵਾਪਸ ਹਰ ਕੀ ਸਰਨੀ ਅਨਕੂ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰਿਆ ਉਖ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਭੂ ਦੋ ਹਰ ਕੇ ਨਾਏ ਦੈ ਦਿਸ ਧਾਵ ਤੇ ਆਵੇ ਠਾਏ ਤਾ ਕੋ ਬਿਘਨ ਲਾਗੇ ਕੋਏ ਜਾ ਕੇ ਹਿਰਦੇਵ ਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਨ ਸਿਮਨ ਸਦਾ ਸੁਖ ਪਾਓ ਭੋਵਿਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਇਆ ਵਾਗਵਨ ਮਿਟੇ ਪ੍ਰਭ ਸੇਵ

ਸੇਧ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਗਿਆਲ ਵਟਾਵੈ ਮੂਰਖ ਮਨਾ ਸੁਤ ਮੀਰ ਕੁਟਮ ਵਰ ਮੰਤਾ ਇੰਤੇ ਕਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਰਸ ਹਸਤੀ ਰਸ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿੰਦੀ ਏ ਬੁਝੇ ਨਾਮ ਗਾਨਾ ਨਾਮ ਸਾਰ ਨਾਨ ਪਛਤਾਨਾ

ਸਨ। ਉਪਜੇ ਪ੍ਰੀਤ ਪ੍ਰੇਮ ਰਾਚਾ ਓ ਮੰਤਨ ਅੰਤਰ ਹੇ ਸੁਹਾਓ ਨੇਤਰੋ ਭੇਗ ਦਰ ਸੁਖੋ ਹੇ ਮਨ ਵਿਕਸੇ ਸਾ ਚੰਨ ਧੋਏ ਭਗ ਜਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਧ ਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ।

ਸਤਿਗੁਰ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਭਾਏ ਲਾਵੇ ਮਨ ਹੀ ਤਮ ਨਿਰਗੁਣਿਆਰ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮ ਕਰਕੇ ਗੁੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਬਰ ਸੰਗੀਤ ਰਚਨਾ ਜਪਤੀ ਹਰ ਨੀਤ ਭਲੀ ਸੁਕਰਣੀ ਸੋਭਾ ਤਨਵੰਤ ਦੇਵ ਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਅਨੁਵਾਸ।

ਤਬ ਨਰ ਸੁਰ ਕੋ ਕੌਣ ਉਤਾਰ ਜਮ ਨਿਰਗੁਣ ਪਵ ਸਹਿ ਸੁਭਾਏ ਤਬ ਸਤ ਕੋ ਹੋਕ ਦਰਾਏ ਜਬ ਆਪੇ ਹੈ ਆਪ ਆਪਣੀ ਜੋਤ ਰਹੇ ਤਬ ਕਵਨ ਨਿਡਰ ਕਵਨ ਕਦ ਡਰੇ ਆਪ ਨੂੰ ਚਲਦਾ ਆਪ ਕਰਨੇ ਆਰ ਨਾਨਕ ਠਾਕੁਰ ਕੰਮ ਅਪਾਰ।

ਸੋਚਰ ਪ੍ਰਵੇਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਆਪਣੇ ਆਪ ਆਪ ਹੀ ਚਰਜਾ ਨਾਨਕ ਆਪਨ ਉਪ ਆਪ ਹੀ ਉਪਰਜਾ ਜੈ ਨਿਮਰ ਪੁਰਖ ਪੁਰਖ ਪਦ ਹੋਤਾ ਤੈ ਮੈਲ ਕਹੋ ਕੈ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਅਭਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਧਰ ਲਗਤ ਕਹੋ ਕੀ ਸ। ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂ ਕੌਣ।

ਇੱਕ ਭਵੰਤਾ ਤੈ ਕੌਣ ਚਿੰਨਕ ਲਾਗੇ ਚਿੰਤਾ ਜੈ ਆਪਣੇ ਆਵਾ ਪਤਿਆਰਾ ਤੈ ਕੌਣ ਕਦੇ ਗੁਰ ਸੁਣੇ ਆਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਸ ਕੋ ਆਪੇ ਪ ਉੱਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾ ਪੁੰਨ ਤੈ ਭਈ ਕਾਵਤ ਕੋ ਨਰ ਕੋ ਸੁਰਗ ਮਨਚਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਪੈ ਪਹਾੜ ਦੂ ਸੂਖ ਮਾਨ ਅਮਾਨ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਕੈ

ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਸ ਪ੍ਰਭ ਰਾਖੇ ਤਿਸ ਨਾ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੇ ਅਹੰਕਾਰ, ਦਿਸਨ ਕੋ ਕੋਇ ਨ ਪਹੁੰਚਣਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਗ ਦੋਦਰ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ, ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਸ੍ਰਿਸ਼ ਮਨ ਵਸੇ ਸੋਹਤ ਨਿਹਾਲ,

ਮੰਦਿਰ ਵਿਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਾਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਰ ਸਮਿਗਰੀ ਏਕ ਘਟ ਮਾਹੇ ਆਨਕ ਰੰਗ ਨਾਨਾ ਦਿਸ਼ਟਾਏ ਨੌਨ ਦੇ ਮਰਦ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸਰਾਮ ਸੁਨ ਸਮਾਧਨ ਤੈਨਾਤ ਕਹਿਣ ਨ ਜਾਏ ਚਰਚ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਦਿਜਨ ਸੋਝੀ ਪਾਏ।

ਚਾਰਕੁੰਡ ਤਿਸ ਸਮਾਏ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਹ ਸੱਜੇ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲ ਨ ਕਬੂਨ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਉਪਸਾਦ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸ਼ੁਭ ਬਚਨ ਸਰਬਵਿਆਪੀ ਰਾਮ ਸੰਗ ਰਚਨ ਜਨ ਜਾਤਾ ਦਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤ ਕੀਆ ਸਭ ਸਤ ਦਿਸ ਪ੍ਰਭ ਦੇ ਸਗਲੀ ਉਤਪਤ

ਭਰਪੂਰ ਅੰਤਰਗਤ ਸਾਹਿਬ ਜਨਾਏ। ਨਾਨਕ ਤੇ ਜਨਿਆ ਬੁਝਾਏ ਸਰਭੂਤ ਆਪ ਵਰਤਾਰਾ ਸਰਵਨੈਣ ਆਪੇ ਕਨਾਰਾ ਸਰਵ ਸਮਗਰੀ ਜਾਕਾ ਤਨਮ ਆਪ ਜਸ ਆਪ ਸੁਨਾ ਆਪ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭਕੇ ਮਤਲਬ ਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨ ਜਾ ਭਾਵੇ ਤਾਂ ਲੈ ਸਮਾਏ ਉਸ ਤੇ ਹੋਏ ਸੁਣਾਈ ਬੁਰਾ ਉਰੇ ਕਹੋ ਕਿਨੇ ਕੁਛ ਕਰਾਇਆ ਭਲਾ ਕਰਤੂ ਦੱਸ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਗੀ ਕਦਮਿਤ ਕਹੀ ਨਾ ਜਾਏ ਦੂਸਰ ਹੋਏ ਤੇ ਸੋਜੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ।

ਸਲੋਕ ਪੂਰਾ ਪ੍ਰਵੇ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ।

ਗੁਰਦੇਵ ਪੂਨੋ ਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਧਾਰੀ ਨਾਨਕ ਨਿਵੀ ਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਤੇ ਨਿਧਾਨ ਸਰਵ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਰ ਤਨ ਕਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨੌ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਦਤ ਕਾਵੇਤਾ ਸੁੰਦਰ ਸੀ ਏਕ ਦਿਸ਼ਟੇਤਾ ਏ ਫਲ ਤਿਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੇ ਜਾਕੇ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪਵ ਚੀਤ ਜਨ ਮਰਨ ਤਾਕਾ ਦੁਖ ਨਿਵਾਰੇ ਦੁਲੱਭ ਦੇ ਤਤਕਾਲ ਉਦਾਰੇ ਨਿਰਮਲ ਸੋਭਾ ਅੰਮ੍ਰਿਤ ਦਾਗੀ ਬਾਣੀ ਏਕ ਨਾਮ ਮਨ ਮਾਇ ਸਮਾਣੀ ਦੁਖ ਰੋਗ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ।

ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ
1: ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਣ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ

ਬੁਝਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜਿਤ ਪਾਵਾਂ ਬਿਣ ਪਾਣੇ ਕੇ ਨਾਏ ਕਰੀ ਜਿਤੇ ਸਿਰਠ ਉਪਾਈ ਵੇਖਾਂ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ

ਵਿਚਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੁੱਲ ਵਿਲਾਏ ਤਾਰ।

ਜਿਸ ਨੂੰ ਬਖਸ਼ਿਆ ਸਿਫਤ ਸਾਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਭੰਡਾਰ ਅਮਲ ਆਵੈ ਅਮਲ ਲੈ ਜਾਏ ਅਮਲ ਪਾਏ ਅਮਲ ਲੈ ਸਮਾਹੇ

ਸਾਧ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਰ ਪਾਤ ਨਹਿਨ ਜੇ ਰੂਪ ਰੰਗ ਹਰੇਕ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨੁਭਵ ਪ੍ਰਕਾਸ਼ ਸੰਤੋਜ ਕੇ ਜੈ ਕੋਟ ਇੰਦਰ ਇੰਦਰਾਣ ਸ਼ਾਹ ਜਾਣ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤ ਮਕਾਲੇ ਨਮਸਤ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭੇਖੇ ਨਮਸਤ ਲੇਖੇ ਨਮਸਤ ਕਾਏ ਨਮਸਤ ਜਾਏ

ਵੇਹੈ ਜੀ ਤੈ ਪੀ ਤੈ ਤਿਰ ਮਾਨ ਹੈ ਨਿਦਾਨ ਹੈ ਤ੍ਰਿਵਰ ਗਹਿ ਸਰਗਹਿ ਨੀਰੈ ਨਾਥੈ ਜੈ ਹੈ ਜਾਦੈ ਜਨਮੈ ਵਰਣੈ ਭੂਤੈ ਭਰਣੈ ਗੰਜੈ ਬੰਜੈ ਜੂਜੈ ਜੰਜੈ ਮੀ ਕੈ ਰਫੀ ਕੈ ਅਦੰਦ ਹੈ ਬੰਧ ਹੈ ਨਿਰਭੂਜੈ ਸੂਜੈ ਕਾਲੈ ਜਾਲੈ ਰਾਹੈ ਜਾਹੈ ਨੰਦੈ ਮਹੰਤੈ ਲੀ ਕੈ ਨਿਰਸੀ ਕੈ ਨਿਰਲੰਬ

ਸੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਲੇਖ ਆਦਿ ਪੁਰਖ ਅਧਾਰ ਮੂਰਤ ਜੋ ਆਦ ਸੇਖ ਦੇ ਸੌਰ ਨਾ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਫੈਲਿਓ ਅਨੁਰਾਗ।

ਦੇ ਭੇਵ ਨਾ ਜਾਣੀ ਜੈ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਣੀ ਕੈ ਜੇਬ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚਕਰ ਵਕਰ ਫਿਰੇ ਚਤਰ ਚੱਕ ਮਾਣੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆਦਿ ਦੇਵਨਾਥ ਮੂਰਤ ਥਾਪੇ ਸਵਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਸਵ ਰਚਿਓ ਸਵੰਭ ਗਣ ਭੰਜਨ ਹਾਰ ਕਾਲੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੁਪਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ ਭੰਜਨ ਮੁਕਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਦੇਖ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ

ਮੰਗਨ ਭਉ ਪ੍ਰਕਾਸ਼ ਨਿਸਦਿਨ ਰਜਾਨ ਆਸ ਜਨ ਭਾਉ ਸ਼ਾਨ ਸ਼ਾਹੁ ਰਜਾਨ ਰਾਜ ਭਰਾਨ ਭਾਨ ਦਿਵਾਨ ਦੇਵ ਮਾਮਾਨ ਇੰਦਰਾਨ ਇੰਦਰ ਬਲਾਨ ਬਾਲਨ ਕਾਲਨ ਕਲਾਨ ਕਾਲਨ ਭੂਤ ਅੰਗਾਬਾ ਭੰਗਤ ਮਿਤ ਭਾਰ ਗੁੰਗਨ ਉਧਾਰ ਮੁਨਗਨ ਪ੍ਰਣਾਮ ਨਿਰਵੈ ਨਿਰਕਾਮ ਅਦੁਤ ਪ੍ਰਚੰਡ ਮਿਤ ਗਤ ਖੰਡ ਆਲਿਸ਼ਯ ਕਰਮ ਆਦਿਸ਼ਯ ਧਰਮ ਸਰਵ ਪ੍ਰਣਾਂਡਿਆਂਡਨ ਬਾੜੀਏ ਚਾਚਰੀ ਛੰਦ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰ ਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਣੀਏ ਚਤੁਰ ਚਕਰ ਦਾਨੀਏ ਚਾਚਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਭਰਮ ਨਾ ਭਿਤਰੇ ਨਾ ਕਰਮ ਨਾ ਕਾਏ ਆ ਜਨਮ ਆ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪ੍ਰਿਥੀ ਸੇ ਅਦਿਸੇ ਅਦਿਰਸੇ ਅਕਿਰਸੇ ਭਗਤੀ ਛੰਤ ਪ੍ਰਸਾਦ ਭਗਤੀ ਛੰਤ ਵੈ ਪ੍ਰਸਾਦ ਕਥਤੇ ਕੇ ਸ਼ਜ ਦੇਸੇ ਕੇ ਭਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਭਿਜ ਲੋਕੇ ਕੇ ਦਿਤ ਸੋਕੇ ਕੇ ਵਧੂਤ ਬਰਨੇ ਕੇ ਵਿਪੂਤ ਕਰਨੇ ਕੇ ਰਾਜਨ ਪ੍ਰਵਾਹ ਹੈ ਕੇ ਧਰਮ ਤੁਜਾ ਹੈ ਕੇ ਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤ ਕਿਰਤੀ ਹੈ ਕੇ ਸ਼ਤਰੰਜ ਛਤਰੀ ਹੈ ਕੇ ਬ੍ਰਹਮ

ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੋਜ਼ੀ ਦਹਿੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗੌਣ ਹੈ ਕਿ ਸਰਵਤਰ ਭੌਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣੇ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੀਏ ਸਦੇਵ ਪ੍ਰਧਾਨੀ ਹੈ ਕਿ ਸਰਵਤਰ ਜਾਪੀਏ ਕਿ ਸਰਵਤਰ ਥਾਪੀਏ ਕਿ ਸਰਵਤਰ ਭਾਨੇ ਕਿ ਸਰਵਤਰ ਮਾਨੇ ਕਿ ਸਰਵਤਰ ਇੰਦਰੇ ਕਿ ਸਰਵਤਰ ਚੰਦਰੇ ਕਿ ਸਰਵ ਕਲੀਮੇ ਕਿ ਪਰਮ ਪਹੀਮੇ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨ ਵਜ਼ੂ ਹੈ ਤਮਾਮਲ ਰਜ਼ੂ ਹੈ ਹਮੇਸ਼ਰ ਸਲਾਮੇ ਸਲੀਖਤ ਮੁਦਾਮੇ ਗੰਨੀ ਮਲਸ਼

ਸਲਭ ਕਹਿਣੈ ਕਲੰਕ ਪ੍ਰਣਾਸੈ ਸਮਸਤਲ ਨਿਵਾਸ ਹੈ ਗੰਜਲ ਗਨੀ ਮੈਂ ਰਜਾਇਕ ਰਹੀ ਮੈਂ ਸਮਸਤਲ ਜੁਬਾਂ ਹੈ ਕੇ ਸਾਹਿਬ ਕੇ ਰਾਹ ਕੇ ਨਰਕਮ ਪ੍ਰਣਾਸੈ ਵੈਸਤਲ ਨਿਵਾਸ ਹੈ ਕੇ ਸਰਵ ਗਵਨ ਹੈ ਮੈ ਸਰਵਨ ਹੈ ਤਮਾਉਲ ਤਮੀਜ ਹੈ ਸਮਸਤਲ ਅਜੀਜ ਹੈ ਪਰਮ ਪਰਮੀਸ ਹੈ ਸਮਸਤਲ ਅਦੀਸ ਹੈ ਰੇਸ ਲੜੇਖ ਹੈ ਹਮੇਸ ਲਭੇਖ ਹੈ ਜਮੀਲ ਜਮਾ ਹੈ ਮੀ ਕਲਮਾ ਹੈ ਕ੍ਰੀਮਲ ਕਮਾਲ ਹੈ ਕੇ ਜੁਰਜ ਜਮਾਲ ਹੈ ਕੇ ਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜ ਬਸ ਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਵਾਹ ਹੈ

ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੇ ਸਭ ਦੇ ਨਿਜ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੂੰਜ ਤਗੂੜ ਗਜਾਨ ਕੇ ਸੁੰਦਰ ਇੰਸ ਦੇ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ।

ਜਾਣ, ਜ਼ਮੀਨ ਜਮਾਨ ਸਬਾਨ ਕੇ ਵੇਖੈ। ਪੌਣਹਾਰ ਜਤੀ ਜਦ ਧਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨ ਲੇਖੈ।

ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਮੁਖਵਾਕ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪੇ ਅਮਰੀ ਕਰਵਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਰੇ ਹਮਾਰਾ ਆਪਣਾ ਜਾਨ ਕਰੋ ਦੁਬਾਰਾ ਹਮਰੇ ਦੁਸਵੇ ਤੁੰਗਾ ਬੋ ਆਪਾ ਦੇ ਮੋਏ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਰ ਛਾ ਨਿਜ ਕਰਦੇ ਕਰੀਏ ਸਭ ਬੈਰਨ ਕੁਆ ਸੰਘਰੀਏ।

ਸਬਦ ਕੀਓ। ਕੜ ਕੜ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣ ਚਿੱਠੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਾਵਦ ਕਰ ਕਰਾ ਕਰ ਧਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬਾ ਕਰ ਕਰ ਤੋ ਕਮੂ ਤੁਮੈ ਮਿਲ ਦੇ ਤਰ ਸਬੂ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਮੂਜ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਯਾਰ ਆਲਮ।

ਸਰੂਪ ਸੁਅੰਭਵ ਆਪ ਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਚੇ ਤੇ ਉਡਵਤ ਉਤਪਾਤਾ ਸਗਲ ਮਲੇਸ਼ ਕਰੋੜਨ ਕਾਤਾ ਜੀ ਅਤ ਦਸਣ ਨੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜੇ ਵਨ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਬ ਟਾਰੇ।

ਰਿਓ ਤਾਂ ਕੇ ਤਾਪ ਤਨਕ ਮੋਹ ਰਿਓ ਤਾਂ ਕੇ ਤਾਪ ਤਨਕ ਮਹਿ ਰਿਓ ਹਰ ਸਿੱਧ ਕਰਮੋ ਸਭ ਹੋਈ ਦੁਸ਼ਾ ਸ਼ਿਵ ਸਕਿਨ ਕੋਈ ਏਕ ਵਾਰ ਜਿਨ ਤੁਵੇਂ ਸਮਾਰਾ ਕਾਲ ਪਾਸ ਦਿਦਾਇਓ ਵਾਰਾ ਜਿਨਾ ਨਾਮ ਤਿਆਰੋ ਕਾ ਆਧਾਰ ਦੁਸ਼ਦੋਗ ਤੇਰਾ ਖੜ ਕੇਤ ਮੈਂ ਸੁਣ ਤਿਹਾਰੀ ਆਵਾ ਦੇ ਲਿਓ ਵਾਰੀ ਸਰਵ ਡੋਰ ਮੋਹ ਸਾਈ ਦੁਸ਼ਲੋਕ ਤੇ ਲਿਓ ਬਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਕਲ ਦੇ ਕੁਵਰਤਾ ਦੁਸ਼ਦੋਖ ਯਨ ਕੋਸ਼ਿਆ ਕਰਤਾ ਸ੍ਰੀ ਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸਿਤ ਬਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਡਲ ਸੁਨੇ ਗੁੰਗ ਜੋ ਜਾ ਸਰਸ ਨਾ ਪਾਵੇ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਰੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈਂ ਪਾਇਆ, ਸਹਿਜ ਸੇਤੀ ਮਨ ਵਧੀਆਂ ਵਧਾਈਆਂ।

ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਦਿਨਕਾ ਸਤ ਸੱਚੇ ਸਵਾਰਿਆ। ਕਹਿਓ ਨਾਨਕ ਕਿਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ ਬਾਬਾ, ਜਿਸ ਤੋਂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ, ਕਹੇ ਨਾਨਕ ਜੀ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ ਕਤ ਕੀ ਕਰਾ ਕਾਣੀ, ਕਰਾ ਕਾਣੀ ਕਥ ਕੇਰੀ ਕਿ ਦੁਆਰੇ ਪਾਈਐ, ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨੀਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ। ਗਾਵੋ ਸੱਚੀ ਬਾਣੀ ਕਹੇ ਨਾਨਕ, ਸੁਣੋ ਸੰਤੋ ਕਥਿਓ ਆ ਕਥ ਕਹਾਣੀ, ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਨੇ ਤਨ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿੱਟੋਂ ਜਿਰਮੋਂ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਜਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਨ ਜਿਤ ਅੰਤ ਪਛੋਤਾਈਐ।

ਓਂਕਾਰ ਚੁਕਾ ਸਤਿਗੁਰੁ ਭਲਾ ਪਾਇਆ। ਕਹੇ ਨਾਨ ਜਿਸਨੂੰ ਆਪ ਤੁਠਾ ਤੇ ਅੰਮ੍ਰਿਤ ਗੁਰਤੇ ਪਾਇਆ। ਭਗਤਾਂ ਕੀ ਚਾਲ ਨਾਲੀ ਚਾਲ ਲਾਲ ਨਾਲੀ ਭਗਤਾਂ ਕੇਰੀ ਵਿਖਮ ਮਾਰ ਚੱਲਣਾ ਲਭ ਲੋਭ ਓਂਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਓ ਤਿੱਖੀ ਵਾਲੋਂ ਕੀਏ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ। ਕਹੇ ਨਾਨ ਚਾਲ ਭਗਤਾਂ ਚੁਗ ਹੋ ਚੁਗ ਨਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਦੇ ਚੱਲੇ। ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਉਹ ਸੋਏ ਰਾਜ ਸਭ ਸੁਭਾਵਾ।

ਅਵਿਤ ਮਾਤਾ ਪਿਤਾ ਕੁਟੰਬ ਸਹਿਤ ਜੋ ਵਿਦ ਸੰਗ ਸਵਾਇਆ ਕਹਿ ਦੇਵੇ ਸੁਣਦੇ ਵਿੱਚ ਸੇਵ ਵਿੱਚ ਜਿਨੀ ਮਨ ਵਸਾਇਆ ਕਹੇ ਨਾਨ ਸੇਵ ਵਿੱਚ ਜਿਨੀ ਗੁਰਮੁਖਾਰ ਤਿਆ ਕਰਮੀ ਸਹਿਜ ਨ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕੁਮਾਏ ਸਹਿਸੇ ਜੀਵ ਮਲੀਨ ਹੈ ਕਿਤ ਸੁੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਉਪਜਾਏ।

ਤੁਮ ਸੋ ਸੁਣੇ ਨਾ ਇਹ ਫਿਰ ਜਿਉਂ ਬਿਤਾਲਿਆ ਕਹੇ ਨਾਨ ਜਿਨ ਸੱਚ ਤਜਾ ਕੂੜੇ ਲਾਗੇ ਤਨੀ ਜਾਣ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾ ਇਹ ਮਨਸਾ ਸਤ ਸਮਾਣੀ ਜਨਮ ਅਰਤਨ ਜਿਨ ਖੱਟਿਆ ਭਲੇ ਸੇ ਬਣਜਾਰੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੰਡ ਸਦਾਰੇ ਪਰਣੇ ਗੁਰਬਿਨੇ ਆਪਣਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਔਰਤੇ ਕੋਈ ਪੁੱਛੋ ਵੇਖੀਆ ਜਾਏ ਨੇਕ ਜੂਨੀ ਭਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਸਦਾ ਰਹੋ ਹਰ ਰੰਗ। ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੇ ਸਤਿਗੁਰੂ ਵਾਜੋ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਕਾਣੀ। ਹਰ ਹਰ ਨਿਤ ਕਰੇ ਰਸਨਾ ਕਹਿ ਆਖ

ਸਿਰ ਸਤਿ ਆਪ ਵਾਹਿ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਪ ਵੇਖੇ ਗੁਰਮੁਖ ਕਿਸੇ ਵਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਨ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਚੋਂ ਤੱਤੇ ਸਾਰ ਨ ਜਾਣੀ

ਸੋਧਤ ਪਾਏ ਜਿਸ ਨੂੰ ਮਨ ਦੇ ਨਾਲ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ ਮਨੋਂ ਕਿਉਂ ਵਿਸਾਰੀਏ ਉੜਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੁੰਜ ਨਾ ਸਕੀ ਜਿਸ ਨੂੰ ਆਪਣੀ ਲਿਵ

ਐਸਾ ਸਤਿਗੁਰ ਜੈ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੋਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ ਹਰ ਨਿਤ ਜਪਿਓ ਜੀਉ ਲਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ ਗਏ ਨਾਨਕ ਰਾਸ ਮੇਰੀ ਮਨੋ ਆਵਣ ਜਾ ਰਾ ਏ ਰਸਨਾ ਤੂੰ ਅਨਸ ਰਾਜ ਰਹੀ ਤੇਰੀ ਪਿਆਸ ਜਾਏ ਪਿਆਸ ਜਾਏ ਔਰਤ ਕਿਤੇ ਜਿਚਰ ਅਰਸ ਪੱਲੇ ਨਾ ਪਾਏ ਅਰਸ ਪਾਏ ਪੱਲੇ ਪੀਏ ਅਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਅਰਸ ਕਰਮੀ ਪਾਈਏ ਸਤਿਗੁਣ ਮਿਲੇ ਜਿਸ ਆਏ

ਕੈਨਾਨ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਵ ਸੁਣਿਆ ਹਰ ਮੰਗਲ ਗਾਓ ਸੇ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਸ ਸਕੀਏ ਸੋਗ ਦੁੱਖ ਨਾ ਵਿਆਪੈ ਗੁਰ ਚੜ੍ਹਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਆਰਸ ਭੋਗੋ ਕਹਿ ਨਾਨ।

ਨੇਤਰੰਦ ਸਹਿ ਸਤਿਗੁਰ ਮਿਲੀਐ ਦਿਵ ਦ੍ਰਿਸ਼ਟ ਹੋਈ। ਏ ਸਰਵਣੋ ਮੇਰੇ ਹੋ ਸਾਚੇ ਸੁਣੇ ਨੂੰ ਬਟਾਏ, ਸਾਚੇ ਸੁਣੇ ਨੂੰ ਬਟਾਏ, ਸਰੀਰ ਲਾਏ ਤੇ ਸੁਣੇ ਸਤਬਾਣੀ, ਜਿਸ ਸੁਣੀ ਮੰਤ ਨਾ ਰਿਹਾ ਹੋ।

ਜੋ ਧਿਆਵੇ ਜੰਤ ਪਾਵੇ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਕਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਇਲਾ ਸੱਚੇ ਘਰ ਗਾਵੇ ਆਨੰਦ ਸੁਣੋੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਨਿਤਨੇਮ ਸੁਖਮਨੀ ਸਾਹਿਬ ਦੇ ਜਾਪ ਸਰਵਣ ਕੀਤੇ ਨੇ। ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ ਐਤਵਾਰ ਦਾ ਸੁਹਾਵਣਾ ਸਮਾਂ ਅੰਮ੍ਰਿਤ ਵੇਲੇ ਦਾ ਗ੍ਰੀਨ ਨਵਾਜ ਬਖਸ਼ਿਆ ਕਰਦੇ ਨੇ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਏ ਵਿਚਾਰ। ਇਹ ਉਹ ਸਮਾਂ ਹੈ ਗੁਰੂ ਕੀਆਂ ਵਡਿਆਈਆਂ ਵਿਚਾਰ ਦਾ, ਵੱਡੇ ਕੀਆਂ ਵਡਿਆਈਆਂ ਕਿਸ਼ ਕਹਿਣਾ ਕਹਿਣ ਨਾ ਜਾਈ। ਆਪਣੇ ਸਤਿਗੁਰ 'ਤੇ ਮਾਣ ਹੋਣਾ ਚਾਹੀਦਾ ਹੈ ਬੰਦੇ ਨੂੰ ਕਿ ਮੇਰਾ ਸਾਹਿਬ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਤਿਗੁਰ ਵੱਡਾ ਕਰ ਸਲਾਹੀ ਹੈ, ਉਸ ਦੀ ਸਲਾਹਤਾ ਕਰੋ, ਵੱਡੇ ਤੋਂ ਵੀ ਵੱਡਾ ਕਹਿ ਕੇ ਸਲਾਹੋ, ਗੁਰੂ ਖੁਸ਼ ਹੋ ਗਿਆ। ਸੋ ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਸਰਕਾਰ ਜੋ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਪਾਸੋਂ। ਉਸ ਤੋਂ ਉਪਰੰਤ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ ਅਤੇ ਦਿਨ ਦਾ ਦੀਵਾਨ ਆਪਾਂ ਸਰਵਣ ਕਰਨਾ ਹੈ। ਉਹ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ ਬੈਠਣਾ ਹੈ ਜਿਨ੍ਹਾਂ ਨੇ ਆਪਣੀ ਖੋਪਰੀ ਤਾਂ ਲੁਹਾ ਲਈ ਪਰ ਸਿੱਖੀ ਨਹੀਂ ਗੁਆਈ। ਜੋ ਆਪਾਂ ਹਮੇਸ਼ਾ ਅਰਦਾਸ ਦੇ ਵਿੱਚ ਸਰਵਣ ਕਰ ਰਹੇ ਹਾਂ, ਜਿਨ੍ਹਾਂ ਸਿੰਘਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਖੋਪਰੀਆਂ ਤਰੋਈ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਯਾਦ ਦੇ ਵਿੱਚ ਅੱਜ ਆਪਾਂ ਉਹਨਾਂ ਦਾ ਇਤਿਹਾਸ ਸਰਵਣ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦੀ ਦਿੱਤੀ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਪੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੋਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰ ਪਸਾਉ ਤੂੰ ਜਾਨੋਈ ਸਭਸੇ ਦੇ ਲੈਸੇ ਜਿੰਦ ਕੁਆ ਕਰ ਆਸਣ ਡਿਠੋ ਚਾ ਕਰ ਆਸਣ ਡਿਠੋ।

ਨਾਨਕ ਜੀ ਉਪਾਇ ਕੇ ਲਿਖਨਾਵੇਂ ਧਰਮ ਬਹਾਲਿਆ। ਉੱਥੇ ਸੱਚਾਈ ਸੱਚ ਨਿਬੜਾ ਚਨ ਵੱਖ ਖੜੇ ਜਜ਼ਮਾ ਲਿਆ। ਥਾਉ ਨ ਪਾਇਨ ਕੂੜਿਆ ਮੋਹ ਕਾਲੇ ਦੁੱਜ ਚਾਲਿਆ। ਤੇਰੇ ਨਾਂ ਇਰਤ ਸਿਜਣ ਗਏ ਹਾਰ

ਪੌੜੀ ਆਪੀ ਨੇ ਭੋਗ ਭੋਗ ਕਹਿ ਪਸਮੜ ਭੌਰ ਛਦਾਇਆ ਵੱਡਾ ਹੋਆ ਤੂੰ ਨਿਤਾਰ ਕਾਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਵਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੀ ਸੁਣੇ ਕਹਿ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ ਗਵਾਇਆ।

ਕਰ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਵ ਬਹੁਤ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਆਪਣੇ ਸਭ ਤੋਂ ਸਦਾ ਦਿਖਾ ਦੇ ਆਖ ਗਵਾਈ ਹੈ। ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈ ਹੈ। ਜੇ ਜੁਰਮਾਣਾ ਪਰ ਹਰ ਜਰਵੇਸ਼ ਕਰਿੰਦੀ ਆਈਏ, ਕੋ ਰਹਿ ਨਾ ਭਰੀਏ ਪਾਈਏ, ਕੋ ਰਹਿ ਨਾ ਭਰੀਏ ਪਾਈਏ।

ਪਾਇਓ ਬਿਨ ਸਤਿਗੁਰ ਕਿਨ ਨਾ ਪਾਇਓ ਸਤਿਗੁਰ ਵਿੱਚ ਆ ਬਿਰਖਿਆ ਪਰ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਚਮੋ ਚੁਕਾਇਆ ਤੁਮੇ ਵਿਚਾਰ ਹੈ ਜਿਨ ਸਤਿ ਸਿਉ ਚਿਤਰਾ।

ਬੜੀ ਸੇਵ ਕੀਤੀ ਸੰਤੋਖੀ ਜਿਨ ਸਤੁ ਸਤ ਧਿਆਇਆ ਉਹ ਨਿਮਨ ਦੇ ਪੈਰ ਰੱਖੋ ਕਰ ਸੁਕਰਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਅਗਲਾ ਨਿਤ ਦੇਵੇ।

ਸੱਚਾ ਸਾਹਿਬ ਏਕੋ ਜਿਨ ਸਚੋ ਸੱਚ ਵਰਤਾਇਆ ਜਿਸ ਧੁੰਦੇ ਤਿਸ ਮਿਲੇ ਸੱਚ ਤਦਨੇ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਦੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ।

ਤੇ ਤੇਰੇ ਮਨ ਭਾਵਦੇ ਦਰਸ਼ਵਨ ਕੀਰਤ ਗਾਵਦੇ ਨਾਨਕ ਕਰਮਾ ਬਾਰ ਦਰ ਢੁੰਡਣ ਧਾਵਦੇ ਇੱਕ ਮੂਲ ਲੱਭ ਜਨ ਆਪਣਾ ਹੋਣਾ ਹੁੰਦਾ ਆਪ ਗਣਾਇੰਦੇ ਹੋ ਢਾਡੀ ਕਨੀਤ ਜਾਤ ਹੁਰ ਤੁਮ ਜਾਤ ਸਦਾਇੰਦੇ ਤਿੰਨ ਮੰਗਾ ਜਿਤ ਜਿਤ ਆਹਿੰਦੇ ਤਿੰਨ ਮੰਗਾ ਜਿਤ ਜਿਤ ਆਹਿੰਦੇ।

ਅੜੇ ਦਾਨ ਪਿੰਡ ਤੇਰੀ ਖਾਕ ਦੇ ਮਿਲ ਤਮਸਤਕ ਲਾਈਐ ਕੂੜਾ ਲਾਲਚ ਛੱਡਿਆ ਹੋਇਆ ਇੱਕ ਮਨ ਅਲੱਖ ਧਿਆਈਐ ਫਲ ਤੇ ਵੇਹੋ ਪਏ ਜਿਵੇਂ ਹੀ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

ਕਰਮ ਜਿੰਨਾ ਕਿ ਦੁੱਧ ਪਾਇਆ ਤਾਂ ਤੈਨੂੰ ਕਿਸਮ ਧਿਆਇਆ। ਇਹ ਨਾ ਜਨਤਾ ਕਹਿ ਬਸ ਕਿਸ਼ਨਾ ਹੈ ਜਿਹਦੇ ਵੇਖੀ ਜਗਤੀ ਪਾਇਆ। ਇੱਕ ਨਾਨੋ ਤੋਂ ਮੇ ਲੈ ਕੱਪ ਦੁੱਧ ਖਵਾਇਆ। ਗੁਰ ਕਿਰਪਾ ਤੇ ਜਾਣੇ ਜਿੱਥੇ ਤਦਾਪ ਬੁਝਾਇਆ। ਸਹਿਜੇ ਹੀ ਸਤ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਪੌੜੀ ਪੜੇ ਹੋਵੇ ਗੁਨਾਹਗਾਰ ਤੋਮੀ ਸਾਧਨਾ ਮਾਰੀਏ ਜੇ ਹਕਾਲੇ ਘਰਨ ਤੇ ਪਚਾਰੀਏ ਐਸੀ ਕਲਾ ਨਾਲ ਖੇਡੀਏ ਜਿੱਥੇ ਦਰਗੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਸਿੰਘ ਆਪਣਾ ਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵ ਦਰਾਹ ਭਿੜਿਆ ਕੇ ਜਾਵਨਾ ਨੰਗਾ ਦੋ ਜਗ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ ਕਰ ਔਗਣ ਪਛਤਾਵਨਾ ਕਰ ਔਗਣ ਪਛਤਾਵਨਾ।

ਪਾੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਨੇ ਹੋ ਪ੍ਰਵਾਨ ਤਾਂ ਖਿਸਮੇ ਕਾ ਮਹਿਲ ਪਾਏ ਸੀ ਖਿਸਮੇ ਭਾਵੇਂ ਸੋ ਕਰ ਮੈਨੂੰ ਚੰਦੇ ਸੋ ਫਲ ਪਾਏ ਸੀ ਤਾਦਰ ਕੇ ਪੈਦਾ ਜਾਏ ਸੀ ਤਾਦਰ ਕੇ ਪੈਦਾ ਜਾਏ ਸੀ।

ਤੁਹਾਡੇ ਚਿੱਤੇ ਅੰਦਰ ਸਭ ਕੋ ਇੱਕ ਨਜ਼ਰੀ ਹੇਠ ਚਲਾਇੰਦਾ, ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦ ਨੇ ਸਿਰੇ ਸਿਰ ਧੰਦੇ ਲਾਇੰਦਾ, ਨਦਰ ਪੱਠੀ ਜੇ ਕਰ ਸੰਦਾਨਾ ਘਾਹ ਕਰਾਇੰਦਾ, ਦਰ ਮੰਗਣ ਭੇਖਣਾ ਪਾਇੰਦਾ, ਦਰ ਮੰਗਣ ਭੇਖਣਾ ਪਾਇੰਦਾ।

ਕੋਟ ਤੇਰੇ ਪ੍ਰਾਣ ਪੌਣ ਵੇਖਿਆ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਬੁਜਰ ਨਾ ਹੀ ਹਾਰਿਆ ਕਰ ਫਰਮਾਇਸ਼ ਕਾਇ ਵੇਖ ਮੈਲ ਤੁਮਰ ਨੂੰ ਸਾਰਿਆ।

ਪੌੜੀ ਸਤਿਗੁਰ ਵੱਡਾ ਕਰ ਸਲਾਹੇ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਤੇ ਸੁਭਾਣਤ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠਿਆ ਨੌਣ ਦਪਾਈਆਂ ਸਹਿਤ ਉੱਠਿਆ ਨੌਣ ਦਪਾਈਆਂ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਧੰਨਵਾਦੀ ਹਾਂ। ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਾਨੂੰ ਕੀਤਾ ਹੈ। ਸੋ ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੰਤ ਸਿੰਘ ਜੀ ਕਥਾਵਾਚਕ ਗੁਰਜੰਤ ਸਿੰਘ ਜੀ ਉਹਨਾਂ ਪਾਸੋਂ ਜੋ ਅੱਜ ਦਾ ਮੁੱਖ ਵਾਕ ਹੈ ਅੰਮ੍ਰਿਤ ਵੇਲੇ ਦਾ ਹਜ਼ੂਰ ਦਾ ਫਰਮਾਨ ਉਸ ਦੀ ਵਿਚਾਰ ਸਰਵਣੀ ਕਰੀਏ ਜੀ। ਉਸ ਤੋਂ ਉਪਰੰਤ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ। ਉਪਰੰਤ ਜੋ ਅੱਜ ਦਾ ਦੀਵਾਨ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਸਦਕ ਨੂੰ ਨਿਭਾਉਂਦਿਆਂ ਆਪਣੀ ਖੋਪੜੀ ਲੁਹਾਈ, ਕੇਸ ਕਤਲ ਨਹੀਂ ਕਰਵਾਏ, ਈਨ ਨਹੀਂ ਮੰਨੀ, ਆਪਣੇ ਸਿਰ ਦੀ ਖੋਪੜੀ ਲੁਹਾਈ। ਸਾਨੂੰ ਸੋਚਣਾ ਪਵੇਗਾ ਕਿ ਉਹ ਜੇ ਮਹਾਨ ਸਿੱਖ ਕੀ ਅਸੀਂ ਉਹਨਾਂ ਦੇ ਵਿੱਚੋਂ ਹਾਂ ਜਿਹੜੇ ਅਸੀਂ ਦੋ ਪੈਸਿਆਂ ਬਦਲੇ ਕੇਸ ਕਤਲ ਕਰਾ ਦਿੰਦੇ। ਕਿੱਥੇ ਉਹ ਸਨ ਅਤੇ ਕਿੱਥੇ ਅਸੀਂ ਹਾਂ। ਉਹ ਸਿੱਖੀ ਸੀ, 25 ਸਾਲ ਦੀ ਉਮਰ ਦੇ ਵਿੱਚ ਆਪਣੀ ਖੋਪਰੀ ਲੁਹਾ ਦਿੱਤੀ ਪਰ ਕੇਸ ਕਤਲ ਨਹੀਂ ਕਰਵਾਏ। ਆਪਣੇ ਆਪ ਨੂੰ ਸੋਚਣਾ ਪਵੇਗਾ ਕਿ ਅਸੀਂ ਕਿੱਥੇ ਖੜ੍ਹੇ ਹਾਂ ਬਈ, ਸਾਡਾ ਕੀ ਹਾਲ ਹੈ। ਸਾਹਿਬਾਨ ਨੇ ਤਾਂ ਫਰਮਾਇਆ ਸੀ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਾ ਸਿੱਖ ਘਾਏ, ਰਹਿਤ ਬਿਨਾ ਦਰ ਝੂਟਾ ਕਰੇ। ਆਪਣੇ ਆਪ ਨੂੰ ਅਸੀਂ ਭਾਵੇਂ ਕਹੀ ਜਾਈਏ ਵੀ ਅਸੀਂ ਬੜੇ ਵੱਡੇ ਸਿੱਖ ਹਾਂ, ਪਰ ਸਾਹਿਬਾਨ ਨੇ 10ਵੇਂ ਪਾਤਸ਼ਾਹ ਕਲਗੀ ਵਾਲੇ ਨੇ ਸਾਫ ਕਹਿ ਦਿੱਤਾ ਕਿ ਰਹਿਤ ਬਿਨਾ ਨਾ ਸਿੱਖ ਕਹਾਏ, ਰਹਿਤ ਬਿਨਾ ਦਰ ਝੂਟਾ ਕਰੇ। ਕਿ ਜਿਹੜਾ ਰਹਿਣੀ ਬਹਿਣੀ ਦੇ ਰੱਖਿਆ ਮੇਰਾ ਸਿੱਖ ਉਹੀ ਹੈ, ਦੂਜਾ ਨਹੀਂ। ਸੋ ਆਓ, ਗੁਰੂ ਦਾ ਹੁਕਮ ਮੰਨਣਾ ਹੈ, ਨੁਕਤਾਚੀਨੀਆਂ ਦੇ ਵਿੱਚ ਨਹੀਂ ਰਹਿਣਾ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਗੁਰੂ ਕੀ ਸ਼ਰਨ ਲੈਣੀ ਹੈ ਤਾਂ ਗੁਰੂ ਦਾ ਹੁਕਮ ਵੀ ਮੰਨਣਾ ਪੈਣਾ ਹੈ। ਆਓ ਕਥਾ ਸਰਵਣ ਕਰੀਏ। 9 ਵਜੇ ਠੀਕ ਅਖੰਡ ਪਾਠ ਦੇ ਭੋਗ ਸ਼ੁਰੂ ਹੋ ਜਾਣੇ ਨੇ, ਉਪਰੰਤ ਦਿਨ ਦਾ ਦੀਵਾਨ ਸਜੇਗਾ ਜੀ। ਭੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਸ੍ਰੀ ਮੁਖ ਵਾਕ ਸਾਹਿਬ ਸਾਨੂੰ ਬਖਸ਼ਿਸ਼ ਕੀਤੇ ਹਨ, ਇਸ ਪਾਵਨ ਹੁਕਮ ਦੀ ਵਿਆਖਿਆ ਦਾ ਸਮਾਂ ਹੈ। ਆਪ ਜੀ ਨੇ ਹੁਣੇ ਹੁਣੇ ਆਸਾ ਜੀ ਦੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਬੜੇ ਪ੍ਰੇਮ ਚ ਭਿੱਜ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦਾ ਹਜ਼ੂਰੀ ਰਾਗੀ ਜਥਾ ਭਾਈ ਭੁਪਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਦੇ ਗੁਰੂ ਕੇ ਸਿੱਖਾਂ ਨੇ

ਉਹਦੇ ਰੰਗ ਚ ਭਿੱਜਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਰੰਗ ਚੜਿਆ ਨਹੀਂ ਹੁੰਦਾ, ਗਾ ਰਹੇ ਹੁੰਦੇ ਆ ਪਰ ਰੰਗ ਨਹੀਂ ਚੜਿਆ ਹੁੰਦਾ। ਮਹਾਰਾਜ ਦੇ ਦਰ ਦੇ, ਗੁਰੂ ਰਾਮਦਾਸ ਦੇ ਦਰ ਦਾ ਕੋਈ ਵੀ ਰਾਗੀ ਕੀਰਤਨੀਆਂ ਕੀਰਤਨ ਕਰਦਾ ਹੋਵੇ, ਕਦੇ ਹਰਿਮੰਦਰ ਸਾਹਿਬ ਚ ਜਾ ਕੇ ਸੁਣ ਕੇ ਦੇਖਿਓ ਬੈਠ ਕੇ, ਕਿਆ ਰੰਗ ਚੜਿਆ ਹੁੰਦਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਦਾ। ਸੋ ਮਹਾਰਾਜ ਦੀ ਬਖਸ਼ਿਸ਼ ਹੀ ਐਸੀ ਹੈ, ਜਿਨ੍ਹਾਂ ਦੇ ਸਿਰ ਤੇ ਉਹਨਾਂ ਦਾ ਹੱਥ ਆ ਜਾਂਦਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਨਿਵਾਜੇ ਜਾਂਦੇ ਆ ਉਹ ਰਸਨਾ ਨੂੰ, ਮਿਠਾਸ ਕੀਰਤਨ ਚ ਮਿਠਾਸ, ਗਾਉਣ ਚ ਮਿਠਾਸ, ਸਰੋਤਿਆਂ ਚ ਵੀ ਮਿਠਾਸ ਭਰ ਦਿੰਦੇ ਆ ਮਹਾਰਾਜ ਉਹਨਾਂ ਦੇ ਰਾਹੀਂ। ਨਹੀਂ ਦੁਨੀਆਂ ਦੇ ਉੱਤੇ ਮਹਾਰਾਜ ਜੀ ਕਹਿੰਦੇ ਬਥੇਰੇ ਨੇ ਭਾਈ ਗਾਉਣ ਵਾਲੇ, ਗੱਲਾਂ ਰਾਹੀਂ ਗੱਲੀ ਹਾਂ ਸੁਹਾਗਣ ਪਹਿਣੇ, ਕੰਤ ਨ ਕਬ ਹੂੰ ਮੈਂ ਮਿਲਿਆ। ਗੱਲੀ ਬਾਤੀ ਬਹੁਤ ਸਿਆਣੇ ਹੁੰਦੇ ਆ, ਲੇਕਿਨ ਜੇ ਉਹਨਾਂ ਦੀ ਵਾਸਤਵਿਕ ਜ਼ਿੰਦਗੀ ਦੇਖੀ ਜਾਏ ਤਾਂ ਮਾਫ ਕਰਨਾ ਜ਼ੀਰੋ ਹੁੰਦਾ ਕੰਮ ਸਾਰਾ। ਆ ਦੇਖਦੇ ਹਾਂ ਜਿਹੜੇ ਨਾਟਕਕਾਰ ਲੋਕ ਨੇ, ਫਿਲਮਕਾਰ ਲੋਕ ਨੇ,

ਇਹਨਾਂ ਵਰਗਾ ਤਾਂ ਕੋਈ ਪ੍ਰੇਮ ਕਰਨ ਵਾਲਾ ਹੀ ਨਹੀਂ ਹੋਏਗਾ। ਲੇਕਿਨ ਜੇ ਵਾਸਤਵਿਕ ਜ਼ਿੰਦਗੀ 'ਚ ਦੇਖਿਆ ਜਾਏ, ਪ੍ਰੇਮ ਨਾਮ ਦੀ ਚੀਜ਼ ਕੋਈ ਹੈ ਨਹੀਂ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਸੰਸਾਰ ਦੇ ਵਿੱਚ ਵੀ ਡਬਲ ਜ਼ਿੰਦਗੀ ਚੱਲ ਰਹੀ ਹੈ। ਮਹਾਰਾਜ ਜੀ ਕਹਿੰਦੇ ਕਿੰਨੀ ਕੁ ਦੇਰ ਚਲਾਈ ਚਾਹੋਗੇ ਇਹਨੂੰ, ਚੰਗਾ ਨਾ ਹੋਵੇ ਵੀ ਇੱਕ ਦੇ ਹੋ ਜਾਓ, ਇੱਕ ਪਾਸੇ ਹੋ ਜਾਓ, ਬਸ। ਕਿੰਨਾ ਸਟ੍ਰੈਸ ਹੁੰਦਾ ਡਬਲ ਚੱਲਣ ਵਾਲਿਆਂ ਨੂੰ, ਬਿਨਾਂ ਮਤਲਬ ਦਾ ਹੀ। ਬੰਦਾ ਇੱਕ ਝੂਠ ਬੋਲ ਲਵੇ, ਉਹਨੂੰ ਉਸ ਬੋਲੇ ਹੋਏ ਝੂਠ ਨੂੰ ਸਹੀ ਸਾਬਤ ਕਰਨ ਲਈ ਉਹਦੇ ਦਿਮਾਗ ਨੂੰ, ਦਿਮਾਗ ਦੇ ਕਾਫੀ ਹਿੱਸੇ ਨੂੰ ਬਿਨਾਂ ਮਤਲਬ ਤੋਂ ਓਵਰ ਐਕਟਿਵ ਰਹਿਣਾ ਪੈਂਦਾ। ਖਿਆਲ ਰੱਖਣਾ ਪੈਂਦਾ ਵੀ ਮੈਂ ਝੂਠ ਬੋਲਿਆ ਸੀ ਕਿਤੇ। ਸੱਚ ਬੋਲਣ ਵਾਲੇ ਨੂੰ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ, ਭੁੱਲ ਵੀ ਜਾਂਦੇ ਆ ਬੋਲਣ ਵਾਲੇ ਸੱਚ ਬੋਲ ਕੇ। ਹਾਂ ਬੋਲਿਆ ਹੋਏਗਾ ਭਾਈ, ਕਿਤੇ ਕਿਹਾ ਹੋਏਗਾ। ਇੰਨਾ ਫਰਕ ਹੈ। ਇੱਕ ਦੇ ਹੋਣ 'ਚ, ਦੁਬਿਧਾ 'ਚ ਰਹਿਣ 'ਚ। ਮਹਾਰਾਜ ਜੀ ਇਸੇ ਕਰਕੇ ਤਾਂ ਕਹਿੰਦੇ ਭਾਈ ਇੱਕ ਗੁਰੂ ਦੇ ਹੋ ਜਾਓ, ਸੱਚ ਦਾ ਪੱਲਾ ਫੜ ਲਓ ਅਤੇ ਬੁਰੇ ਪਾਸਿਓਂ ਬਚ ਜਾਓ। ਜਦੋਂ ਤੁਸੀਂ ਮਹਾਰਾਜ ਦੇ ਮਾਰਗ 'ਤੇ ਚੱਲੋਗੇ, ਜ਼ਿੰਦਗੀ ਟ੍ਰਾਂਸਪੇਰੈਂਟ ਹੋ ਜਾਏਗੀ, ਸ਼ੀਸ਼ੇ ਵਰਗੀ ਹੋ ਜਾਏਗੀ ਤੁਹਾਡੀ। ਹੁਣ ਗੁਰੂ ਦੀ ਜ਼ਿੰਦਗੀ ਇਹੋ ਜਿਹੀ ਹੈ, ਜਿਹਾ ਮੂੰਹ ਉਹੋ ਜਿਹੀ ਸ਼ੀਸ਼ੇ 'ਚ ਦਿਖਦਾ। ਜਿਉਂ ਕਰ ਨਿਰਮਲ ਆਰਸੀ ਜੱਗ ਦੇਖਣ ਵਾਲਾ। ਕਹਿੰਦੇ ਜਿਹੋ ਜਿਹਾ ਬੰਦਾ ਹੁੰਦਾ ਸ਼ੀਸ਼ੇ 'ਚ, ਉਹੋ ਜਿਹਾ ਦਿਖਾ ਦੇਣਾ ਹੁੰਦਾ ਸ਼ੀਸ਼ੇ ਨੇ ਵੀ ਆਹ ਦੇਖ ਲੈ ਆਪਣੀ ਸ਼ਕਲ ਨੂੰ।

ਵੀ ਦੇਖ ਲੈ ਇਹੋ ਜਨ ਤੂੰ। ਜਦੋਂ ਗੁਰਬਾਣੀ ਦਾ ਕੀਰਤਨ ਚੱਲਦਾ ਹੁੰਦਾ, ਕਥਾ ਚੱਲਦੀ ਹੁੰਦੀ ਹੈ, ਕੀ ਪਤਾ ਮਹਾਰਾਜ ਜੀ ਨੇ ਕਥਾ ਵਾਲੇ ਗੁਰਸਿੱਖ ਨੂੰ ਸੰਕਲਪ ਦੇ ਕੇ ਕਿਹੋ ਜਿਹੇ ਬਚਨ ਕਰਾਉਣੇ ਆ, ਉਹ ਕਿਹਦੇ ਕਿਹਦੇ ਦਿਲ ਚ ਘਰ ਕਰ ਜਾਣੇ ਆ ਤੇ ਕਿਹਦਾ ਕਿਹਦਾ ਭਲਾ ਹੋ ਜਾਣਾ, ਉਹ ਨਹੀਂ ਪਤਾ ਹੁੰਦਾ ਕਥਾ ਕਰਨ ਵਾਲਿਆਂ ਨੂੰ ਵੀ, ਪ੍ਰਚਾਰਕਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਤੋਂ ਮਹਾਰਾਜ ਜੀ ਨੇ ਕੀ ਸੇਵਾ ਲੈ ਲੈਣੀ ਹੈ।

ਸਾਨੂੰ ਵੀ ਕਈ ਗੁਰਸਿੱਖ ਮਿਲਦੇ ਆ ਜੀ, ਉੱਥੇ ਇੱਕ ਗੱਲ ਸੁਣੀ ਸੀ ਕਥਾ 'ਚ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਮਹਾਰਾਜ ਜੀ ਦੀ ਕਿਰਪਾ ਹੋ ਗਈ, ਅੰਮ੍ਰਿਤ ਛਕ ਲਿਆ, ਬਾਣੀ ਪੜ੍ਹਨ ਲੱਗ ਪਏ। ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ, ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ, ਸਾਨੂੰ ਵੀ ਇਸ ਲਾਇਕ ਜਾਣਿਆ, ਐਸੀ ਸੇਵਾ ਦਿੱਤੀ ਹੈ ਜਿਹਦੇ ਕਰਕੇ ਕਿਸੇ ਦਾ ਭਲਾ ਹੁੰਦਾ। ਸੋ ਮਹਾਰਾਜ ਜੀ ਕਹਿੰਦੇ ਸੇਵਾਵਾਂ ਜਿੰਨੀਆਂ ਮਰਜ਼ੀ ਲਓ, ਆ ਜਾਓ, ਝੋਣੀਆਂ ਭਰ ਦਿਆਂਗੇ, ਇੱਥੇ ਕਿਹੜਾ ਕਮੀ ਹੈ ਕਿਸੇ ਚੀਜ਼ ਦੀ। ਪਰ ਡਬਲ ਜੇ ਹੋ ਕੇ ਨਹੀਂ ਆਉਣਾ, ਪ੍ਰੇਮ ਕਰਨਾ ਤਾਂ ਕਰੋ, ਨਹੀਂ ਦਿਖਾਵਾ ਜਾ ਨਹੀਂ ਕਰਨਾ, ਪਖੰਡ ਜਾ ਨਹੀਂ ਕਰਨਾ, ਕਿਉਂਕਿ ਦੁਨੀਆ ਨੂੰ ਉੱਪਰੋਂ ਉੱਪਰੋਂ ਡਬਲ ਹੋ ਕੇ ਦਿਖਾਇਆ ਜਾ ਸਕਦਾ, ਕਿਉਂਕਿ ਦੁਨੀਆ ਨੂੰ ਸਮਝ ਨਹੀਂ ਆਉਂਦੀ। ਉਨਾ ਚਿਰ ਜਿੰਨਾ ਚਿਰ ਉਹਨਾਂ ਨਾਲ ਧੋਖਾ ਨਹੀਂ ਹੁੰਦਾ, ਜਦੋਂ ਬੰਦਾ ਧੋਖਾ ਕਰ ਜੇ ਫਿਰ ਤਾਂ ਸਭ ਨੂੰ ਸਮਝ ਆ ਜਾਂਦੀ ਹੈ, ਧੋਖਾ, ਦਗਾ, ਫਰੇਬੀ, ਛਲ, ਕਪਟ ਔਰ ਧੋਖੇਬਾਜ, ਦਗੇਬਾਜ, ਫਰੇਬੀ, ਛਲੀ, ਕਪਟੀ ਬੰਦੇ ਕਦੇ ਗੁੱਝੇ ਨਹੀਂ ਰਹਿੰਦੇ। ਉਹਨਾਂ ਦੇ ਪਾਜ ਪਰਮਾਤਮਾ ਹੀ ਉਘਾੜ ਦਿੰਦਾ ਇੱਕ ਦਿਨ। ਅਤੇ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਕੰਮ ਕਰਨੇ ਕਿਉਂ ਨੇ, ਨੇਕ ਇਨਸਾਨ ਬਣੋ, ਬੰਦਗੀ ਵਾਲੇ ਬਣੋ, ਪਰਉਪਕਾਰੀ ਬਣੋ। ਭਾਈ ਲੱਦਾ ਪਰਉਪਕਾਰੀ ਅੱਜ ਤੱਕ ਦੁਨੀਆ ਕਹਿੰਦੀ ਹੈ ਉਹਨੂੰ,

ਡਬਲ ਨਹੀਂ ਚੱਲੋਗੇ, ਮੇਰੇ ਨਾਮ ਦੇ ਰੰਗ ਚ ਭਿੱਜ ਕੇ ਰਹੋਗੇ। ਮਹਾਰਾਜ ਜੀ ਕਹਿੰਦੇ ਤੁਹਾਡੀ ਐਸੀ ਬਾਂਹ ਪਕੜਾਂਗੇ ਕਿ ਕਦੇ ਵੀ ਨਹੀਂ ਛੱਡਾਂਗੇ। ਯੁੱਗ ਬੀਤ ਜਾਣਗੇ, ਸਦੀਆਂ ਬੀਤ ਜਾਣਗੀਆਂ, ਪਰ ਤੁਸੀਂ ਮੇਰੇ ਨਾਲ ਹੀ ਰਹੋਗੇ। ਆਓ ਐਸੀ ਜਗਿਆਸਾ ਗੁਰੂ ਨੂੰ ਪ੍ਰਾਪਤ ਕਰਨ ਦੀ ਜਿਹਨਾਂ ਸਿੱਖਾਂ ਦੇ ਅੰਦਰ ਹੁੰਦੀ ਹੈ, ਉਹਨਾਂ ਬਾਰੇ ਮਹਾਰਾਜ ਸਾਹਿਬ ਜੀ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਕੀ ਉਪਦੇਸ਼ ਫਰਮਾ ਰਹੇ ਹੈ ਸੁਣਦੇ ਹਾਂ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ।

ਮਹਾਰਾਜ ਜੀ ਕਹਿੰਦੇ ਆਪਣੇ ਗੁਰੂ ਤੋਂ ਬਲਿਹਾਰ ਜਾਓ, ਬਾਰ ਨੇ ਲੱਖ ਬਾਰ ਨੇ ਨਾਮ ਸਾਹਿਬ ਕੋ ਪ੍ਰਾਨ ਅਧਰੀ। ਬਾਰ ਨੇ ਬਲਿਹਾਰ ਨੇ ਨਾਮ ਸਾਹਿਬ ਕੋ ਪ੍ਰਾਨ ਅਧਰੀ। ਆਪਣੇ ਪ੍ਰਾਣਾਂ ਦਾ ਆਸਰਾ ਬਣਾਓ ਵਾਹਿਗੁਰੂ ਨੂੰ, ਪ੍ਰਾਣਾਂ ਦਾ ਆਸਰਾ ਵਾਹਿਗੁਰੂ ਨੂੰ ਕਿਵੇਂ ਬਣਾਉਣਾ? ਆਪਣਾ ਆਪ ਗੁਰੂ ਦੇ ਉੱਤੋਂ ਵਾਰਨ ਤੋਂ ਭਾਵ ਇਹ ਹੁੰਦਾ ਨਾ ਵੀ ਆਪਣੇ ਪ੍ਰਾਣ

ਲੇਕਿਨ ਉਹ ਸਮਾਂ ਜਾਂ ਕੰਡੀਸ਼ਨ ਨੂੰ ਹਰ ਸਿੱਖ ਥੋੜੋ ਲੰਘ ਸਕਦਾ ਹੈ। ਉਹ ਤਾਂ ਮਹਾਰਾਜ ਜੀ ਨੇ ਜਿਹਨਾਂ ਤੋਂ ਸੇਵਾ ਲੈਣੀ ਹੁੰਦੀ ਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਸ਼ਹੀਦ ਵੀ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਰਹੇ ਹੁੰਦੇ ਆ ਮੌਕੇ ਤੇ ਪਿੱਛਾ ਛਡਾ ਜਾਂਦੇ ਆ, ਪੈਰ ਪਿੱਛੇ ਖਿੱਚ ਜਾਂਦੇ ਆ। ਉਹ ਕਿਸਮਤ ਉਹ ਬਖਸ਼ਿਸ਼ ਕਿੱਥੋਂ ਲੈਣ ਦਿੰਦੀ ਹੈ ਜਿਹੜੀ ਆਪਣੇ ਹੱਥੀ ਘੜੀ ਹੁੰਦੀ ਹੈ ਦੋਗਲੀਆਂ ਨੀਤੀਆਂ ਚੱਲ ਚੱਲ ਕੇ। ਸੱਚੇ ਪਾਤਸ਼ਾਹ ਦੀ ਦਾਤ ਐਡੀ ਵੱਡੀ, ਸ਼ਹੀਦ ਕਹਿਣਾ ਤੇ ਸ਼ਹੀਦ ਹੋਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ। ਬੀਬੀ ਉੱਦਾਂ ਹੀ ਬੰਦਾ ਜਦੋਂ ਜੀ ਕਰਿਆ ਚਲਾ ਗਿਆ। ਇਹ ਵੈਸੇ ਪਾਕਿਸਤਾਨ ਦੇ ਇਲਾਕੇ ਦੀ ਕਹਾਵਤ ਹੈ, ਖਾਲਾ ਭੂਆ ਨੂੰ ਕਹਿੰਦੇ ਹੈ, ਬਾੜਾ ਵਿਹੜੇ ਨੂੰ ਕਹਿੰਦੇ ਹੈ। ਵੀ ਸਭ ਤੋਂ ਸੌਖਾ ਬੰਦੇ ਲਈ ਆਪਣੀ ਭੂਆ ਦੇ ਵਿਹੜੇ ਜਾਣਾ ਹੁੰਦਾ। ਸਹੁਰੇ ਵੀ ਜਾਣਾ ਹੋਵੇ ਨਾ ਬੰਦੇ ਨੇ, ਜਿਵੇਂ ਦੇ ਅੱਜ ਦੇ ਮਾਹੌਲ ਚੱਲਦੇ ਆ, ਫੋਨ ਕਰਕੇ ਅਪੁਆਇੰਟਮੈਂਟ ਲੈਣ ਵਾਲਾ ਕੰਮ ਹੋਇਆ ਪਿਆ। ਹੁਣ ਤਾਂ ਜੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਤੇ ਪੰਜਾਬ ਚ ਵੀ ਇਹੀ ਕੁਛ ਹੋਈ ਜਾਂਦਾ, ਸ਼ਹਿਰਾਂ ਚ ਅਪੁਆਇੰਟਮੈਂਟ ਸਿਸਟਮ ਚੱਲ ਪਿਆ। ਜੇ ਰਿਸ਼ਤੇਦਾਰ ਨੇ ਮਿਲਣਾ ਜੀ ਪਹਿਲਾਂ ਫੋਨ ਕਰੋ, ਫਿਰ ਪੁੱਛੋ ਸਾਨੂੰ ਤੇ ਫਿਰ ਆਓ। ਇੱਕ ਭੂਆ ਦਾ ਘਰ ਇੱਦਾਂ ਦਾ ਹੁੰਦਾ ਜਿੱਥੇ ਬੰਦਾ ਬਿਨਾਂ ਪੁੱਛੇ ਜਦੋਂ ਜਾਏਗਾ ਉਦੋਂ ਹੀ ਆਦਰ ਮਿਲੇਗਾ। ਸੋ ਗੱਲੀ ਬਾਤੀ ਰੱਬ ਦੀਆਂ ਗੱਲਾਂ, ਗੱਲੀ ਬਾਤੀ ਸ਼ਹਾਦਤਾਂ ਦੀਆਂ ਗੱਲਾਂ, ਗੱਲਾਂ ਬਾਤਾਂ ਨਾਲ ਮਹਾਰਾਜ ਕਹਿੰਦੇ ਨਹੀਂ, ਆਪਣੇ ਪ੍ਰਾਣ ਨਿਸ਼ਾਵਰ ਆਪਣੇ ਗੁਰੂ ਤੋਂ ਕਰ ਦੇਣੇ। ਹੁਣ ਪ੍ਰਾਣ ਕਿਵੇਂ ਵਾਰੀ ਦੇ ਆ, ਜ਼ਰੂਰੀ ਨਹੀਂ ਹੈ ਵੀ ਸ਼ਹੀਦ ਹੋਣਾ ਤੁਹਾਡੀ ਕਿਸਮਤ 'ਚ ਲਿਖਿਆ ਹੋਵੇ। ਜੇ ਸ਼ਹੀਦ ਹੋਣਾ ਨਹੀਂ ਲਿਖਿਆ ਫਿਰ ਕਿਹੜੇ ਪ੍ਰਾਣ ਨਿਸ਼ਾਵਰ ਕਰਨੇ ਇੱਥੇ। ਇਹ ਤਾਂ ਹੈ ਨਹੀਂ ਵੀ ਬੰਦਾ ਸੁਸਾਈਡ ਕਰ ਲਵੇ ਜਾਂ ਕੁਛ ਹੋਰ ਇੱਦਾਂ ਦੇ ਪ੍ਰਾਣ, ਇੱਦਾਂ ਦਾ ਤਾਂ ਕੁਛ ਹੈ ਨਹੀਂ। ਮਹਾਰਾਜ ਜੀ ਨੇ ਉਲਟ ਕੇ ਬਚਨ ਕੀਤਾ ਹੈ, ਆਤਮ ਘਾਤੀ ਹੈ ਜਗਤ ਕਾ ਸਾਈ। ਸੁਸਾਈਡ ਬਾਰੇ ਸੋਚਣਾ ਵੀ ਗੁਨਾਹ ਹੈ। ਕਿਉਂ? ਮਹਾਰਾਜ ਜੀ ਨੇ ਬਹੁਤ ਕੀਮਤੀ ਜੀਵਨ ਦਿੱਤਾ ਹੈ। ਮਸਕੀਨ ਜੀ ਇੱਕ ਬੜਾ ਸੋਹਣਾ ਸ਼ੇਅਰ ਬੋਲਦੇ ਹੁੰਦੇ ਸੀ ਇਸ ਵਿਸ਼ੇ ਤੇ ਆਪਣੀ ਕਥਾ ਚ। ਉਹ ਕਹਿੰਦੇ ਹੁੰਦੇ ਸੀ, ਦੁੱਖੋਂ ਤਕਲੀਫੋਂ ਸੇ ਡਰ ਕਰ ਕਹਿਤੇ ਹੈ ਕਿ ਹਮ ਮਰ ਜਾਏਂਗੇ, ਮਰ ਕਰ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦੇ ਜਿਹੜੇ ਬੰਦੇ ਦੁਖੀ ਹੋ ਜਾਂਦੇ ਆ, ਕੋਈ ਮੁਸੀਬਤ ਪੈ ਗਈ, ਵਿਪਤਾ ਪੈ ਗਈ, ਵੀ ਬੰਦੇ ਕਹਿੰਦੇ ਵੀ ਚੱਲ ਮਾਰੇ ਜਾਈਏ ਇਹਦੇ ਨਾਲੋਂ ਤੇ ਮਰ ਜਾਣਾ ਹੀ ਚੰਗਾ। ਕਹਿੰਦੇ ਠੀਕ ਹੈ ਮਰ ਜਾਓਗੇ, ਤੇ ਜੇ ਮਰ ਕੇ ਵੀ ਚੈਨ ਨਾ ਮਿਲਿਆ ਫਿਰ ਕਿੱਥੇ ਜਾਓਗੇ। ਹੁਣ ਮਾਫ ਕਰਨਾ, ਇਹ ਜਿਹੜੀ ਕੰਡੀਸ਼ਨ ਹੈ ਸੁਸਾਈਡ ਵਾਲੀ ਤੇ ਇਹਦੇ ਵਿਸ਼ੇ ਤੇ ਸਾਈਕੋਲੋਜੀ ਦੇ ਕੁਛ ਚੀਜ਼ਾਂ ਅਸੀਂ ਪੜ੍ਹੀਆਂ ਆ ਵੀ ਬੰਦਾ ਇੰਨੀ ਛੇਤੀ ਮਰਨ ਨੂੰ ਤਿਆਰ ਨਹੀਂ ਹੁੰਦਾ ਜੇ ਆਪਾਂ ਸੋਚੀਏ। ਮਹਾਰਾਜ ਜੀ ਕਹਿੰਦੇ ਕਾਨੂੰਨ 'ਚ ਵੀ ਧਾਰਾ ਬਣੀ ਹੈ, ਇੱਕ ਵਿਧਾਨ ਹੈ ਵੀ ਜੇ ਕੋਈ ਕਿਸੇ ਨੂੰ ਮਰਨ ਲਈ ਮਜਬੂਰ ਕਰੇ ਤਾਂ ਉਹ ਸਜ਼ਾ ਦਾ ਹੱਕਦਾਰ ਹੈ। ਅਤੇ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਮਰਨ ਲਈ ਮਜਬੂਰ ਕਰ ਦੇਣਾ ਬੰਦਾ, ਕਰ ਦੇਣ ਵਾਲਾ ਬੰਦਾ, ਆਪਣੀ ਲਾਈਫ ਖਤਮ ਕਰਨ ਲਈ ਮਜਬੂਰ ਕਰ ਦੇਣ ਵਾਲਾ ਬੰਦਾ ਬਹੁਤ ਵੱਡਾ ਗੁਨਾਹਗਾਰ ਹੁੰਦਾ। ਕਿਸੇ ਮਾਂ ਦਾ ਜੀ ਨਹੀਂ ਕਰਦਾ ਛੋਟੀਆਂ ਛੋਟੀਆਂ ਧੀਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਮਰ ਜਾਣ ਨੂੰ। ਪਰ ਜਦੋਂ ਕਦੇ ਕਿਸੇ ਨੇ ਗਲਤ ਫਾਹਾ ਪਾਇਆ ਜਾਂ ਕੁਛ ਵੀ ਇੱਦਾਂ ਦਾ ਕੀਤਾ ਤਾਂ ਉਹ ਕਿਹੋ ਜਿਹੇ ਹਾਲਾਤਾਂ 'ਚ ਹੋ ਉਸ ਸਮੇਂ ਸੋਚ ਕੇ ਦੇਖਿਓ, ਉਸ ਸਮੇਂ ਦੀ ਬੰਦੇ ਦੇ ਜਾਂ ਕਿਸੇ ਭਰਾ ਨੇ ਇੱਦਾਂ ਕੀਤਾ ਉਹਦੇ ਮਨ ਦੀ ਦਸ਼ਾ, ਉਹਦੇ ਮਨ ਦਾ ਤਲ, ਉਹਦੇ ਅੰਦਰ ਦੇ ਖਿਆਲ ਸਾਰੇ ਜਿਹੜੇ 2-4 ਮਿੰਟ ਬਾਅਦ ਬੰਦ ਹੋ ਜਾਣੇ ਹੈ। ਤੇ
ਮਸਕੀਨ ਜੀ ਦਾ ਇਹ ਸਲੋਕ ਜਿਹੜਾ ਸ਼ੇਰ ਬੋਲਦੇ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਆਪ ਹੀ ਲਿਖਿਆ ਸੀ, ਕਿਉਂਕਿ ਵਿਦਵਾਨ ਲੋਕ ਲਿਖਦੇ ਰਹਿੰਦੇ ਆ ਕਵਿਤਾਵਾਂ ਵਗੈਰਾ ਸ਼ੇਰੋ ਸ਼ਾਇਰੀ। ਤੇ ਕਹਿੰਦੇ ਉਹਨੂੰ ਜਦੋਂ ਡੂੰਘਾਈ ਚ ਸੋਚੀ ਦਾ ਵੀ ਮਰ ਕੇ ਵੀ ਚੈਨ ਨਾ ਪਾਇਆ ਤੂੰ ਕਿੱਧਰ ਜਾਏਂਗੇ, ਹੁਣ ਮਰ ਕੇ ਵੀ ਜੇ ਚੈਨ ਨਾ ਮਿਲਿਆ, ਅੱਗੇ ਕੋਈ ਜੁੰਨੀ ਨਾ ਮਿਲੀ, ਬੱਚੇ ਅੱਖਾਂ ਨਾਲ ਦੇਖਣੇ ਪਏ, ਲੋਕਾਂ ਦੇ ਹੱਥੋਂ ਤਸ਼ੱਦਦ ਸ਼ੋਸ਼ਣ ਹੁੰਦਾ ਆਪਣੇ ਬੱਚਿਆਂ ਦਾ, ਤੇ ਫੇਰ ਉੱਥੇ ਜਾ ਕੇ ਡਬਲ ਤੜਫਣਾ ਪਿਆ, ਉਹਦੇ ਨਾਲੋਂ ਚੰਗਾ ਆਪ ਸਾਂਭ ਲੈਂਦਾ ਬੰਦਾ। ਇਸ ਕਰਕੇ ਜਿੱਥੇ ਤੱਕ ਆਵਾਜ਼ ਜਾਂਦੀ ਹੈ, ਦਾਸ ਹਰ ਵਾਰ ਬੇਨਤੀ ਕਰਦਾ ਭੈਣਾਂ ਨੂੰ, ਜ਼ਮਾਨੇ ਨਾਲ ਲੜਿਆ ਕਰੋ, ਮਰ ਜਾਣਾ ਜ਼ਿੰਦਗੀ ਦਾ ਹੱਲ ਨਹੀਂ ਹੁੰਦਾ। ਮਰ ਜਾਣਾ ਸਾਨੂੰ ਮਹਾਰਾਜ ਜੀ ਨੇ ਸਿਖਾਇਆ ਨਹੀਂ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਇਹ ਇਕੱਲਾ ਮੈਦਾਨੇ ਜੰਗ ਲਈ ਬਚਨ ਨਹੀਂ ਹੈ,

ਲੈਣੀ ਸਾਡਾ ਧਰਮ ਹੈ। ਹੁਣ ਦੱਸਿਆ ਥੋੜ੍ਹੀ ਹੈ ਵੀ ਜ਼ੁਲਮ ਜੰਗਾਂ 'ਚ ਹੁੰਦੇ ਆ, ਜ਼ੁਲਮ ਘਰਾਂ 'ਚ ਵੀ ਹੋ ਸਕਦੇ ਆ। ਜ਼ਰੂਰੀ ਨਹੀਂ ਹੈ ਵੀ ਜ਼ੁਲਮ ਜਿਹੜੇ ਆ ਸਰੀਰ 'ਤੇ ਵੀ ਹੁੰਦੇ ਆ, ਸਰੀਰ 'ਤੇ ਹੁੰਦੇ ਆ, ਜ਼ੁਲਮ ਮਾਨਸਿਕਤਾ 'ਤੇ ਵੀ ਹੋ ਸਕਦੇ ਆ। ਸੋ ਚਲੋ ਆਪਣੇ ਵਿਸ਼ੇ 'ਤੇ ਆਈਏ ਆਪਾਂ। ਬੰਦਾ ਪ੍ਰਾਣ ਨਿਸ਼ਾਵਰ ਦੀ ਗੱਲ ਚੱਲ ਰਹੀ ਸੀ ਆਪਣੀ, ਵੀ ਪ੍ਰਾਣ ਨਿਸ਼ਾਵਰ ਕਿਵੇਂ ਕਰਨੇ ਆ ਸਤਿਗੁਰੂ ਤੋਂ। ਅਤੇ ਚੱਲਦੇ ਸਮੇਂ ਦੇ ਵਿੱਚ ਇਸ ਵਿਸ਼ੇ 'ਤੇ ਖਿਆਲ ਆਇਆ ਵੀ, ਕਿਉਂਕਿ ਇਹ ਉਹ ਵਿਸ਼ੇ ਆ ਜਿਨ੍ਹਾਂ 'ਤੇ ਗੱਲ ਕਰਨੀ ਬਹੁਤ ਲਾਜ਼ਮੀ ਹੈ। ਸ਼ਾਇਦ ਕੀਤੀ ਗੱਲ ਕਿਸੇ ਦੇ ਦਿਲ 'ਚ ਬੈਠ ਜਾਏ। ਕੋਈ ਬੰਦਾ ਜ਼ਿੰਦਗੀ ਤੋਂ ਹਾਰਨ ਨਾਲੋਂ ਜ਼ਿੰਦਗੀ ਨਾਲ ਜੰਗ ਲੜਨੀ ਸ਼ੁਰੂ ਕਰੇ। ਕੁਛ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਬਿਮਾਰੀਆਂ ਬੰਦੇ ਨੂੰ ਘੱਟ ਮਾਰਦੀਆਂ ਨੇ, ਹੌਸਲਾ ਡਿੱਗਿਆ ਜ਼ਿਆਦਾ ਮਾਰ ਜਾਂਦਾ। ਆ ਕਰੋਨਾ ਕਾਲ ਲੰਘਿਆ ਪਿੱਛੇ ਦੇ, ਜਿਹੜੇ ਬੰਦੇ ਹੌਸਲਾ ਹਾਰ ਗਏ ਉੱਦਾਂ ਹੀ ਮਰ ਗਏ, ਆਪਣੇ ਆਪ ਡਰ 'ਚ ਮਰ ਗਏ ਬੰਦੇ। ਇਸ ਕਰਕੇ ਹਰ ਜੰਗ ਜ਼ਿੰਦਗੀ ਦੀ ਹੌਸਲੇ ਨਾਲ ਜਿੱਤੀ ਜਾਂਦੀ ਹੈ। ਅਤੇ ਹੌਸਲਾ ਜਦੋਂ ਅਸੀਂ ਸਤਿਗੁਰੂ ਦੇ ਬਣੇ ਹੋਈਏ, ਸਤਿਗੁਰੂ ਦੀ ਬਾਣੀ 'ਚੋਂ ਬਹੁਤ ਮਿਲ ਜਾਂਦਾ। ਪ੍ਰਾਣ ਨਿਸ਼ਾਵਰ ਕਰਨ ਤੋਂ ਭਾਵ ਹੈ ਆਪਣਾ ਇੱਕ ਇੱਕ ਪ੍ਰਾਣ ਗੁਰੂ ਦੇ ਲੇਖੇ ਲਾ ਦੇਣਾ। ਦੇਖੋ ਅੱਜ ਤੁਹਾਡਾ ਸਰੀਰ ਹੈ, ਤੁਸੀਂ ਗੁਰੂ ਵਾਲੇ ਨਹੀਂ ਬਣੇ। ਤੁਸੀਂ ਸਰੀਰ ਨੂੰ, ਤੁਸੀਂ ਪ੍ਰਾਣਾਂ ਨੂੰ, ਆਪਣਿਆਂ ਨੂੰ ਕਿੱਥੇ ਵਰਤਣਾ ਤੁਹਾਡੀ ਮਰਜ਼ੀ ਹੈ। ਪਰ ਜਿਸ ਦਿਨ ਗੁਰੂ ਵਾਲੇ ਬਣ ਗਏ, ਉਸ ਦਿਨ ਤੋਂ ਬਾਅਦ ਇਹਨੂੰ ਗੁਰੂ ਕੀ ਸੇਵਾ 'ਚ ਵਰਤਣਾ, ਬਾਣੀ ਪੜ੍ਹਨ ਲਈ ਵਰਤਣਾ, ਨਾਮ ਜਪਣ ਲਈ ਵਰਤਣਾ, ਸੰਗਤ ਕਰਨ ਲਈ ਵਰਤਣਾ, ਪਰਉਪਕਾਰ ਲਈ ਵਰਤਣਾ, ਲੋਕਾਂ ਦੇ ਭਲੇ ਲਈ ਵਰਤਣਾ ਹੈ। ਇਹ ਆਪਣਾ ਇੱਕ ਇੱਕ ਪ੍ਰਾਣ, ਇੱਕ ਇੱਕ ਸਵਾਸ ਗੁਰੂ ਦੇ ਲੇਖੇ ਲਾਉਣਾ, ਇਹਨੂੰ ਪ੍ਰਾਣ ਨਿਸ਼ਾਵਰ ਕਰਨਾ ਕਹਿੰਦੇ ਆ ਗੁਰਮਤਿ ਵਿੱਚ। ਵੀ ਆਪਣਾ ਪ੍ਰਾਣ, ਆਪਣਾ ਸਰੀਰ ਆਪਣੀ ਮਰਜ਼ੀ ਨਾਲ ਤੁਸੀਂ ਨਹੀਂ ਵਰਤੋਂਗੇ, ਨਾ ਮਨ ਦੀ ਮਰਜ਼ੀ ਨਾਲ ਵਰਤੋਂਗੇ, ਨਾ ਕਿਸੇ ਹੋਰ ਦੀ ਮਰਜ਼ੀ ਨਾਲ ਵਰਤੋਂਗੇ। ਗੁਰੂ ਦੀ ਰਜ਼ਾ 'ਚ ਆ ਕੇ ਟਿਕ ਜਾਓਗੇ। ਬਸ ਜੋ ਗੁਰ ਕਹੇ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ।

ਰਿਹਾ ਹੈ। ਉਹਨਾਂ ਦੀ ਜਿਹੜੀ ਮਰਿਆਦਾ ਹੈ ਉਹ ਸੱਚੀ ਸੰਪੂਰਨ ਤੇ ਨਿਰਮਲ ਹੋ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸੱਚੇ ਹੋ ਜਾਂਦੇ ਆ, ਨਿਰਮਲ ਹੋ ਜਾਂਦੇ ਆ, ਮੈਲ ਨਹੀਂ ਉਹਨਾਂ ਦੇ ਅੰਦਰ ਰਹਿੰਦੀ ਤੇ ਪੂਰਨ ਹੋ ਜਾਂਦੇ ਆ ਅੰਦਰੋਂ। ਮਹਾਰਾਜ ਜੀ ਕਹਿੰਦੇ ਇੱਦਾਂ ਦਾ ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ, ਕਹਿੰਦੇ ਸਾਰੀ ਦੁਨੀਆਂ ਉਹਦੇ 'ਤੇ ਚਿੱਕੜ ਸੁੱਟੇ, ਉਹਦੀ ਨਿੰਦਿਆ ਕਰੇ, ਉਹਨੂੰ ਮਾੜਾ ਬੋਲੇ, ਉਹਨੂੰ ਜੋ ਮਰਜ਼ੀ ਕਹੇ, ਲੇਕਿਨ ਉਹ ਵਾਹਿਗੁਰੂ ਦੀ ਦਰਗਾਹ 'ਚ ਸੁਰਖਰੂ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਾਹਿਗੁਰੂ ਦੀ ਦਰਗਾਹ 'ਚ ਸੁਰਖਰੂ ਹੁੰਦਾ। ਹਾਂ, ਜੇ ਵਾਹਿਗੁਰੂ ਵੱਲੋਂ ਪ੍ਰੀਖਿਆ ਲੈ ਲਈ ਜਾਵੇ ਫਿਰ ਉਹ ਅੰਦਰੋਂ ਵਿਰਾਗ 'ਚ ਚਲਾ ਜਾਂਦਾ ਹੈ। ਕਈ ਵਾਰ ਫਿਰ ਉਹ ਕਹਿਣ ਲੱਗ ਪੈਂਦਾ, ਮਹਾਰਾਜ ਇਹ ਤਾਂ ਜਾਣਦੇ ਨਹੀਂ, ਤੁਸੀਂ ਤਾਂ ਜਾਣਦੇ ਹੋ। ਅਤੇ ਕਹਿੰਦੇ ਇੱਕ ਵਾਰ ਇੱਕ ਭਗਤ ਦੀ ਪ੍ਰੀਖਿਆ ਲਈ ਸੀ ਵਾਹਿਗੁਰੂ ਜੀ ਨੇ, ਅਤੇ ਕਹਿੰਦੇ ਕਿਸੇ ਨੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਉੱਤੇ ਕਿ ਇਹਨਾਂ ਨੇ ਚੋਰੀ ਕੀਤੀ। ਸਾਰੇ ਲੋਕ ਕਹਿਣ ਲੱਗ ਪਏ, ਕਹਿੰਦੇ ਵਾਹਿਗੁਰੂ ਜਾਣਦਾ ਭਾਈ ਮੇਰੇ ਅੰਦਰ ਨੂੰ, ਹੋਰ ਤੁਸੀਂ ਨਹੀਂ ਜਾਣ ਸਕਦੇ, ਤੁਸੀਂ ਜੋ ਕਹਿਣਾ ਕਹੀ ਚੱਲੋ। ਇੱਕ ਦਿਨ ਮਹਾਰਾਜ ਜੀ ਦੇ ਦਰਸ਼ਨ ਹੋ ਗਏ ਅਤੇ ਕਹਿੰਦੇ ਹੁਣ ਵਾਹਿਗੁਰੂ ਜੀ ਵੀ ਉਹਨਾਂ ਦੀ ਆਪਣੀ ਮਾਹੌਲ ਹੈ, ਕਿਤੇ ਨਾ ਕਿਤੇ ਆਪਣੇ ਭਗਤ ਦੀ ਪ੍ਰੀਖਿਆ ਲੈ ਲੈਂਦੇ ਆ। ਗੁਰਬਾਣੀ 'ਚ ਕਿੰਨੇ ਸ਼ਬਦ ਆਉਂਦੇ ਆ ਭਗਤਾਂ ਦੀ ਪ੍ਰੀਖਿਆ ਲਈ, ਕੋਈ ਸਵਾਲ ਪੁੱਛ ਲੈਂਦੇ ਆ। ਅਤੇ ਕਹਿੰਦੇ ਭਾਈ ਉਹ ਚੋਰੀ ਵਾਲਾ ਕੀ ਮਸਲਾ ਸੀ? ਕਹਿੰਦੇ ਭਗਤ ਫੁੱਟ ਫੁੱਟ ਕੇ ਰੋਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮਹਾਰਾਜ ਉਹ ਤਾਂ ਜਾਣਦੇ ਨਹੀਂ, ਤੁਸੀਂ ਤਾਂ ਜਾਣਦੇ ਹੋ, ਤੁਸੀਂ ਕਿਉਂ ਪੁੱਛਿਆ? ਮਹਾਰਾਜ ਜੀ ਨੇ ਕੁੱਟ ਕੇ ਗਲਵਕੜੀ 'ਚ ਲੈ ਲਿਆ। ਨਿਰੰਕਾਰ ਜੀ ਨੇ ਕਹਿੰਦੇ ਪੁੱਤਰਾ ਮੈਂ ਪੁੱਛਿਆ ਨਹੀਂ ਤੈਨੂੰ, ਜਿਹੜਾ ਤੇਰੇ ਦਿਲ 'ਚ ਗਵਾਰ ਭਰਿਆ ਪਿਆ ਸੀ ਨਾ ਉਹ ਬਾਹਰ ਕੱਢਿਆ ਬਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਖਾਲੀ ਕੀਤਾ ਅੰਦਰੋਂ, ਤੇਰੇ ਅੰਦਰ ਸੀ ਜੋ। ਕਈ ਵਾਰ ਭਗਤ ਲੋਕ, ਰੱਬ ਦੇ ਪਿਆਰੇ ਲੋਕ ਨਿੰਦਿਆ ਜਰ ਲੈਂਦੇ ਆ, ਜਰਨ ਦੀ ਸਮਰੱਥਾ ਹੁੰਦੀ ਹੈ, ਪਰ ਜੇ ਅੰਦਰ ਗਵਾਰ ਭਰਿਆ ਪਿਆ ਹੋਵੇ ਤੇ ਉਹ ਜਦੋਂ ਕਦੇ ਸਮਾਂ ਬਣੇ ਉਹ ਬਾਹਰ ਹੀ ਨਿਕਲਣਾ ਉਹਨੇ ਫੁੱਟ ਕੇ।

ਗਲਤ ਕਵੇ, ਕੋਈ ਉਹਨਾਂ ਦੀ ਅਸਲੀਅਤ ਨੂੰ ਜਾਣਨ ਵਾਲਾ ਵੀ ਕਹਿ ਦੇਵੇ ਤੂੰ ਗਲਤ ਹੈ। ਫਿਰ ਉਸ ਵੇਲੇ ਅੰਦਰੋਂ ਉਹ ਦੁਖੀ ਹੋ ਜਾਂਦੇ ਆ ਬਹੁਤ ਜ਼ਿਆਦਾ। ਇੱਕ ਮਨਸੂਰ ਵਾਹਿਗੁਰੂ ਦੇ ਆਪਣਾ ਉਪਾਸ਼ਕ ਹੋਏ ਹੈ ਸੂਫੀ ਮਤ ਦੇ ਇਸਲਾਮ ਦੇ, ਉਹਨਾਂ ਨੂੰ ਇੱਦਾਂ ਹੀ ਸਜ਼ਾ ਲਾ ਦਿੱਤੀ ਗਈ

ਇਹਦੇ ਚੌਂਕ ਚ ਖੜੇ ਕਰਕੇ ਕੋਰੜੇ ਮਾਰੋ। ਸਾਰਾ ਦਿਨ ਕੋਰੜੇ ਵੱਜਦੇ ਰਹੇ, ਅਨਲ ਹੱਕ ਅਨਲ ਹੱਕ ਮਨਸੂਰ ਕਰਦਾ ਰਿਹਾ, ਰੰਗ ਚੜਿਆ ਰਿਹਾ ਵਾਹਿਗੁਰੂ ਦੇ ਨਾਮ ਦਾ। ਉਹਨੂੰ ਕੋਈ ਫਰਕ ਨਹੀਂ ਪਿਆ ਕਿ ਸਜ਼ਾ ਮਿਲ ਰਹੀ ਹੈ। ਜਿੰਨੇ ਵੱਧ ਕੋਰੜੇ ਵੱਜਦੇ ਸੀ, ਉਨੀ ਰੂਹ ਦੀ ਵੱਧ ਅੰਦਰੋਂ ਭਿੱਜ ਕੇ ਰੱਬ ਦਾ ਨਾਂ ਲੈਂਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਾਰਾ ਦਿਨ ਲੰਘ ਗਿਆ, ਸ਼ਾਮ ਦਾ ਵੇਲਾ ਹੋਇਆ ਤੇ ਉਹਦਾ ਇੱਕ ਮਿੱਤਰ ਸੀ, ਉਹ ਵੀ ਬੰਦਗੀ ਵਾਲਾ ਸੀ, ਸਿਵਲੀ ਉਹਦਾ ਨਾਂ ਸੀ। ਉਹਨੇ ਗੁਲਾਬ ਦਾ ਫੁੱਲ ਲਿਆਂਦਾ ਤੇ ਮਨਸੂਰ ਦੇ ਵਗਾ ਕੇ ਮਾਰਿਆ, ਤੇ ਜਦੋਂ ਮਨਸੂਰ ਦੇ ਫੁੱਲ ਮਾਰਿਆ ਨਾ, ਉੱਚੀ ਉੱਚੀ ਰੋਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਵਲੀ ਕਹਿੰਦਾ ਕੀ ਗੱਲ, ਮਨਸੂਰ ਡੋਲ ਗਿਆ ਹੁਣ? ਸਾਰੇ ਦਿਨ ਦੀ ਪ੍ਰੀਖਿਆ ਚ ਲੰਘਣ ਤੋਂ ਬਾਅਦ? ਕਹਿੰਦਾ ਨਹੀਂ, ਇਹਨਾਂ ਨੇ ਜਿਹੜੇ ਕੋਰੜੇ ਮਾਰੇ ਆ ਨਾ ਮੇਰੇ, ਕੋਰੜਾ ਚਮੜੇ ਦਾ ਬਣਾਇਆ ਹੋਇਆ ਪਟਾ ਜਾ ਹੁੰਦਾ ਤੇ ਜਿੱਥੇ ਵੱਜੇ ਮਾਸ ਖਿੱਚ ਲਿਆਂਦਾ ਨਾਲ। ਉਹ ਕਹਿੰਦਾ ਇਹਨਾਂ ਦੇ ਕੋਰੜਿਆਂ ਦੀ ਮੈਨੂੰ ਰੱਤਾ ਭਰ ਵੀ ਪੀੜ ਨਹੀਂ ਹੋਈ ਸਿਵਲੀ, ਤੇਰਾ ਫੁੱਲ ਜਿਹੜਾ ਨਾ ਮੇਰੀ ਰੂਹ ਤੇ ਵੱਜਿਆ। ਆਖੋ ਸਤਨਾਮ। ਤੈਨੂੰ ਤਾਂ ਪਤਾ ਸੀ ਮੇਰਾ ਕੋਈ ਗੁਨਾਹ ਨਹੀਂ, ਤੈਨੂੰ ਤਾਂ ਪਤਾ ਸੀ ਮੈਂ ਕੋਈ ਗਲਤੀ ਨਹੀਂ ਕੀਤੀ, ਤੂੰ ਕਿਉਂ ਮਾਰਿਆ? ਸਿਵਲੀ ਕਹਿੰਦਾ ਭਲਿਆ ਮੈਂ ਨਾ ਲੋਕਾਂ ਨੂੰ ਆ ਕੇ ਦੱਸਿਆ ਜਿਸ ਬੰਦੇ ਦੇ ਤੁਸੀਂ ਕੋਰੜੇ ਮਾਰ ਰਹੇ ਹੋ, ਇਹ ਫੁੱਲ ਚੜਾਉਣ ਦੇ ਕਾਬਲ ਹੈ, ਇਹਦੇ ਕੋਰੜੇ ਨਾ ਮਾਰੋ, ਇਹਦੀ ਫੁੱਲਾਂ ਨਾਲ ਆਓ ਭਗਤ ਕਰੋ। ਕਹਿੰਦੇ ਜਦੋਂ ਜਦੋਂ ਸਿਵਲੀ ਨੇ ਫੁੱਲ ਮਾਰ ਦਿੱਤਾ ਸੀ ਨਾ, ਮੁੜ ਕੇ ਕਿਸੇ ਦੀ ਹਿੰਮਤ ਨਹੀਂ ਪਈ ਕੋਰੜਾ ਮਾਰਨ। ਸੋ ਕਹਿਣ ਦਾ ਭਾਵ ਹੈ ਵੀ ਜਿਵੇਂ ਸਿਵਲੀ ਦੇ

ਆਪ ਦਾ, ਆਪਣੇ ਕੰਮਾਂ ਦਾ, ਆਪਣੇ ਗੁਨਾਹਾਂ ਦਾ, ਸਭ ਕਾਸੇ ਦਾ ਪਤਾ ਹੋਵੇ। ਹੋਰ ਕੋਈ ਜਾਣਦਾ ਹੋਵੇ ਕੋਈ ਭਾਵੇਂ ਨਾ ਜਾਣਦਾ। ਇਸ ਕਰਕੇ ਮਹਾਰਾਜ ਦੇ ਅੱਗੇ ਉਹੀਓ ਅਦਬ ਨਾਲ ਝੁਕਦੇ ਆ ਕਿ ਫਿਰ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਏ। ਮਹਾਰਾਜ ਜੀ ਕਹਿੰਦੇ ਭਾਈ, ਸੰਤਾਂ ਦੀ ਕਿਰਪਾ ਦੇ ਨਾਲ ਐਸਾ ਵਾਹਿਗੁਰੂ ਮਨ ਚਾ ਕੇ ਵਸਦਾ ਹੈ। ਉਹਦੇ ਆਉਣ ਨਾਲ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਖਤਮ ਹੋ ਜਾਂਦੇ। ਇੱਥੇ ਜਿਹੜਾ ਸੰਤ ਸ਼ਬਦ ਹੈ ਸਾਧ ਸਿੰਘ ਜੀ, ਸੱਸੇ ਟਿੱਪੀ ਤੱਤਾ ਸੰਤ, ਇਹ ਗੁਰੂ ਗ੍ਰੰਥ ਸਾਹਿਬ 3-4 ਤਰ੍ਹਾਂ ਨਾਲ ਲਿਖਿਆ ਜਾਂਦਾ। ਜੇ ਤਾਂ ਤੱਤਾ ਅੱਖਰ ਇਕੱਲਾ ਲਿਖਿਆ ਹੋਵੇ ਪਿੱਛੇ, ਫਿਰ ਤਾਂ ਬਹੁ ਵਚਨ ਹੁੰਦਾ, ਬਹੁਤੇ ਸੰਤ ਜਾਂ ਸੰਤਾਂ ਮਹਾਂਪੁਰਸ਼ਾਂ ਦੀ ਬਖਸ਼ਿਸ਼ ਨਾਲ ਇੱਦਾਂ ਅਰਥ ਬਣੇਗਾ। ਅਤੇ ਜੇ ਤੱਤੇ ਨੂੰ ਔਂਕੜ ਲੱਗਿਆ ਹੋਵੇ ਕਿਤੇ ਵੀ ਬਾਣੀ ਪੜ੍ਹਦੇ ਸਮੇਂ, ਤਾਂ ਉਹਦਾ ਮਤਲਬ ਹੁੰਦਾ ਇੱਕ ਸੰਤ, ਇੱਕ ਸਪੈਸ਼ਲ ਪਰਸਨ, ਮਹਾਤਮਾ। ਅਤੇ ਜੇ ਤੱਤੇ ਨੂੰ ਸਿਹਾਰੀ ਲੱਗੀ ਹੋਵੇ

ਨੂੰ ਚਿਹਾਰੀ ਲੱਗੀ ਹੋਈ ਹੈ। ਇਹ ਤੋਂ ਭਾਵ ਹੈ ਪੂਰੇ ਗੁਰਾਂ ਨੇ ਕਿਰਪਾ ਕੀਤੀ, ਧਾਰੀ ਮਿਹਨਤ ਕੀਤੀ ਹੈ। ਇਸ ਤਰ੍ਹਾਂ ਜਿਹੜੀਆਂ ਇਹ ਗੁਰਬਾਣੀ 'ਚ ਮਹਾਰਾਜ ਜੀ ਨੇ ਲਗਾ ਮਾਤਰਾ ਵਰਤੀਆਂ ਹੋਈਆਂ, ਇਹ ਕੋਈ ਵੀ ਲਗਾ ਮਾਤਰਾ ਵੱਧ ਨਹੀਂ ਹੈ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਇਹ ਮਹਾਰਾਜ ਜੀ ਨੇ ਜ਼ਿਆਦਾ ਲਗਾ ਮਾਤਰਾ ਲਾਈਆਂ ਗੁਰਬਾਣੀ 'ਚ। ਹਰ ਇੱਕ ਲਗਾ ਮਾਤਰਾ ਦਾ ਅਰਥ ਹੈ, ਹਰ ਇੱਕ ਜਿੰਨੀਆਂ

ਪਿਆਰਿਆਂ ਪ੍ਰਤੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਅਤੇ ਕਈ ਵਾਰ ਅਸੀਂ ਚੰਗੇ ਚੰਗੇ ਰੱਬ ਦੇ ਪਿਆਰਿਆਂ ਦੀ

ਕਹੇ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਬਾਜੇ ਅਨੰਤ ਨੂੰ ਉਮੜ ਪਾ ਗਿਓ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਇਆ ਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਅੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਨਿਆਸਰਿਆਂ ਦੇ ਆਸਰਾ,

ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਜੁਗ ਦੀ ਖਿਮਾ ਬਖਸ਼ਣਾ। ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਤਰੋ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ। ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੁਪਨੀਤ ਕੌਰ ਦੇ ਜਨਮ ਦਿਨ ਤੇ ਪਰਿਵਾਰ ਵੱਲੋਂ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਮੇਰਾ ਭਰਿਆ ਹੱਥ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਲੰਗਰ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਭ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਓ ਹੁਣ ਜੋ ਚਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਸੋ 10:30 ਵਜੇ ਸਮਾਪਤੀ, ਸਾਰਾ ਦਿਨ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਨਾਲ ਆਪਣੇ ਕੋਲ ਢਾਡੀ ਜਥਾ ਵੀ ਪਹੁੰਚ ਰਿਹਾ ਹੈ। ਸੋ ਕਿਲ੍ਹਾ ਆਨੰਦ ਗਾੜੇ ਵਾਲੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਅਤੇ ਸੰਤ ਬਾਬਾ ਕਨ੍ਹੱਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਲਾਭ ਸਿੰਘ ਜੀ, ਸੋ ਸਮੂਹ ਮਹਾਂਪੁਰਸ਼ਾਂ ਦੀ ਯਾਦ ਵੀ ਨਾਲ ਨਾਲ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਜੀ। ਸਭ ਸੰਗਤਾਂ ਨੇ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਆ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ।

ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਾਥਨ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ।

ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਇਕ ਜਸ ਕੀਰਤ ਜਾਗਲੇ

ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਏ, ਅਸੰਖ ਨਿੰਦ

ਪਾਣੀ ਧੋਤਾ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ ਜਾਹੋ।

ਸਾਹ ਪਵਹਿ ਸਮੁੰਦ ਨ ਜਾਣੀਐ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨ ਵਿਸਰਹਿ।

ਸਾਰੇ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜੇਤੀਆਂ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕੇ

ਸੋ ਹੁਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ।

ਸਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ।

ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੇ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ, ਆਪ ਨਾਥ ਨਾਤੀ ਸਭ ਜਾ ਕੇ ਰਿੱਧ ਸਿਧ ਅਵਰਾ ਸਾਧ। ਸੰ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੁ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਾਰ ਸ਼ਾਂਤ ਸੁਖ ਮਨਾਏ ਵਸਿਆ ਜਨੇਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਨ ਵਸ ਕੀਤੇ ਕਾਲ ਕੰਟਕ ਮਾਰਿਆ ਤੌਰ ਕਰ

ਦੇਹ ਨਵਾਣੀ ਲਿਵੈ ਵਾਜੋ ਕਿਆ ਕਰੇ ਬੇਚਾਰੀਆ ਤੁਰਵਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਤਾ ਉਹ ਨਾਹੀ ਸ਼ਬਦ ਲਾਗ ਸਵਾਰੀਆ ਕਹਾ ਨਾਨਕ ਲਿਵੈ ਵਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਬਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਾ ਨਾਨਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਬੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਪਾਵੈ ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰਹੁ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਹੁ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿ ਨਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਧਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿੱਟ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਾ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੌਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਪਾਏ ਇੱਕ ਬੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋਂ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵਹਿ ਚਲਹਿ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੀ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਿਨਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜਾ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹਾਏ ਕਿਤ ਸੰਜਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹੋ ਸਹਿਸਾ ਅਬਜਾਏ ਜੀਓ ਮੈਲੇ ਬਾਹਰੋ ਨਿਰਮਲ ਜੀਓ ਤੋਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਬਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣ ਹੈ ਨਾਹੀ
ਫਿਰਾ ਜਿਉਂ ਬੇਤਾਲਿਆ ਕਹਾ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀ ਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕੌਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਵਣਜਾਰੇ ਕਹਾ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਾ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰੇ ਆਤਮਾ ਸਮਾਲੇ ਆਪ ਛੱਡ ਸਦਾ ਰਹਾ ਪਰਨਾ ਗੁਰਬਿਨ ਅਵਰ ਨ ਜਾਣਾ ਕੋਈ ਕਹਾ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਤਿਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ ਬਬੇ ਕੀਆ ਜਾਏ ਅਨੇਕ ਜੂਨੀ ਭਰਮ ਆਵਾ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੇ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰਗ ਪਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਰ ਜਿਨ ਕਹਿਰ ਲਾਇਆ ਮਾਇਆ ਬੋਲਣ ਪਏ ਰਬਾਣੀ ਕਹਾ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਹਿਬ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਈ ਜਿਸ ਨੂੰ ਮਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਇਹ ਬੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵਈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੇ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜਾ ਭਾਉ ਦੂਜਾ ਲਾਇਆ ਕਹਾ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ ਵਿੱਚੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਬਸਾ ਮਨ ਆਈ ਹਰ ਆਪ ਅਮੁੱਲ ਕਹਾ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਈ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹੋ ਜੀਅਹੋ ਲਾਹ ਖਟਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲਾ ਨਾ ਪਾਈ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ
ਇਹੋ ਹਰਸ ਕਰਮੀ ਪਾਈ ਆ ਸਤਿਗੁਰ ਮਿਲਾ ਜਸ ਆਈ ਕਹਾ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸਾ ਮਨ ਆਈ ਏ ਸਰੀਰ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਨ ਅਵਰ ਨਾ ਦੇਖੋ ਕੋਈ ਹਰ ਬਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਾ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚਾ ਸੁਣਨਾ ਨੋ ਪਠਾਇ ਸੱਚਾ ਸੁਣਨਾ ਨੋ ਪਠਾਇ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਸੁਣਨਾ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲੈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵ ਹੋ ਗਾਵ ਤਾ ਸੋਹਿਲਾ ਘਰ ਸੱਚ ਜਿਥੇ ਸਰਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਹ ਤੁਮ ਮਾਤ ਪਿਤਾ ਹਮ ਬਾਰਿਕ ਤੇ

ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ।

ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਕਨ੍ਹਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਜੀ ਭਲਵਾਨ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਰਮਾਉਂਦਿਆਂ ਹੋਇਆਂ, ਸੱਚੇ ਪਾਤਸ਼ਾਹ ਜੀ ਸਮੂਹ ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਕਰਵਾਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਸੰਗਤਾਂ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਮਹਾਂਪੁਰਸ਼ਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲੀਆਂ ਕਰਨੀਆਂ, ਤੰਦਰੁਸਤੀਆਂ, ਬੱਚਿਆਂ ਨੂੰ ਗੁਰਮਤ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ। ਸਮੂਹ ਸੰਗਤਾਂ ਵੱਲੋਂ ਬੱਚੀ ਹਰਲੀਨ ਕੌਰ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਤੰਦਰੁਸਤੀਆਂ ਬਖਸ਼ਣੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਕਾਲੋਂ ਹੋਠੀ ਸੇਖੋਂ ਤੇ ਝਾਵਰ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਮਨਜੋਤ ਵੀਰ ਸਿੰਘ ਤੇ ਗੁਰਪ੍ਰੀਤ ਕੌਰ, ਕਮਲਜੀਤ ਸਿੰਘ, ਗੁਰਿੰਦਰ ਕੌਰ, ਹਰਵੀਰ ਸਿੰਘ ਤੇ ਸੰਦੀਪ ਸਿੰਘ, ਸੰਦੀਪ ਕੌਰ ਸੱਚੇ ਪਾਤਸ਼ਾਹ ਜੀਓ, ਅਤੇ ਰਿੰਪਲ ਕਾਲੋਂ ਸੱਚੇ ਪਾਤਸ਼ਾਹ ਜੀ, ਇੰਦਰਜੀਤ ਸਿੰਘ, ਸਮੂਹ ਪਰਿਵਾਰਾਂ ਵੱਲੋਂ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਪਰਿਵਾਰਾਂ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਸਮੂਹ ਪਰਿਵਾਰਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਵਾਸੀ ਪਰਿਵਾਰ ਵੱਲੋਂ ਕੁਲਦੀਪ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਮਨਪ੍ਰੀਤ ਸਿੰਘ, ਜਸਵੰਤ ਸਿੰਘ ਅਤੇ ਪੋਤਰੀਆਂ ਤਾਸਮੀਨ ਵਾਸੀ, ਸੁਰਬੀਨ ਵਾਸੀ, ਨਿਰਗੁਣ ਵਾਸੀ ਸਮੇਤ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਦੀ ਤੰਦਰੁਸਤੀ ਵਾਸਤੇ ਕਰਵਾਈ ਗਈ ਹੈ।

ਚੌਥੇ ਸ੍ਰੀ ਖੰਡਪਾ ਸਾਹਿਬ ਦੀ ਸੇਵਾ, ਭਾਈ ਰਵਿੰਦਰਜੀਤ ਸਿੰਘ, ਬੀਬੀ ਸੁਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪਣੇ ਬੇਟੇ ਅਕਸ ਸਿੰਘ ਧਾਲੀਵਾਲ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਥਾਹ ਪਾਉਣੀ, ਝੜਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ,

ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ ਬੇਅੰਤ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਪਰਸੋਂ ਰੋਜ ਤੋਂ ਲੈ ਕੇ ਲੰਗਰਾਂ ਵਿੱਚ ਸੱਚੇ ਪਾਤਸ਼ਾਹ ਜੀ ਬੇਅੰਤ ਸੇਵਾ ਹੋ ਰਹੀਆਂ ਸਭ ਦੇ ਨਾਮ ਆਪ ਜੀ ਜਾਣਦੇ ਹੋ ਸਭ ਨੂੰ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਣੀ ਚਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪ ਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਐਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ

ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਅਖੰਡ ਪਾਠਾਂ ਦੇ ਭੋਗ ਪਏ। ਆਓ ਹੁਣ ਗੁਰੂ ਘਰ ਦੀ ਮਰਯਾਦਾ ਸਭ ਤੋਂ ਪਹਿਲਾਂ ਪਰਿਵਾਰਾਂ ਨੂੰ ਸਿਰ ਪਾਓ ਦਿੱਤਾ ਜਾਵੇਗਾ। ਸਾਰੇ ਹੀ ਪਰਿਵਾਰ ਉੱਠ ਕੇ ਆਪੋ ਆਪਣਾ ਸਿਰ ਪਾਓ ਲਓ ਜੀ। ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੋ ਮੁਖੀ ਸੱਜਣ ਨੇ ਆ ਕੇ ਸਿਰ ਪਾਓ ਲਓ ਜੀ। ਵਾਹਿਗੁਰੂ। ਦੂਸਰਾ ਅਖੰਡ ਪਾਠ ਕਾਲੋਂ ਹੋਠੀਏ ਸੇਖੋਂ ਪਰਿਵਾਰ ਦੇ ਵਿੱਚੋਂ ਮੁਖੀ ਸੱਜਣ ਆ ਕੇ ਆਪਣਾ ਸਿਰ ਪਾਓ ਲਓ ਬੋਲੇ।

ਰਵਿੰਦਰ ਜੀਤ ਸਿੰਘ ਬਾਸੀ ਪਰਿਵਾਰ ਜੀ ਬੋਲੇ ਸੋਹਣਿਆ ਵਾਹਿਗੁਰੂ ਜੀਓ ਬੋਲੇ ਸੋਹਣਿਆ ਵਾਹਿਗੁਰੂ ਜੀਓ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੇ ਤੁਮਕਾਵੋ ਆਪ ਦੇ ਮੋਹਿ ਬਚਾਵੋ ਸੁਖੀ ਵਸੇ ਮੋਰੋ ਪਰਿਵਾਰਾ ਸੇਖ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਵਰਚਾਉ ਸੋ ਤੁਮ ਤੇ ਪਾਉਂ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਪਾਤ ਦੇ ਮੁੰਜੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸਰੀਐ ਤੁਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਨ ਕੇ ਅੰਤਾ ਤੁਮੋ ਪੁਰੀ ਜਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵਜੋ ਅਵਤਾਰਾ ਕਾਲ ਪਾਏ ਕਰਪ ਸਿੰਘ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਏ ਮਹਾਰਾਜ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਨ ਆਪ ਸੁਆਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸ਼ਤਰਨ ਕੋ ਫਲ ਮੋਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਵਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਜਰ ਸਥੂਲਾ ਸਭ ਪਰ ਕਿਰਪਾ ਦਿਸ਼ਕਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਾਮਿਆ ਕਰਖ ਕਰਤ ਹੋ ਕਬੋ ਤੁਮ ਮੈਂ ਮਿਲਦੇ ਤਰ ਸਬੋ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੁਝ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਦ ਵੇਦ ਭੇਦ ਹਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਦ ਨਾ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨ ਤਮਾ ਮੂੜ ਕਛ ਭੇਦ ਨਾ ਜਾਣਤ ਮਾਨ ਦੇਵ ਕੋ ਕੈਤ ਸਾਸ਼ਿਵ ਨਿਰੰਕਾਰ ਕਾ ਚਿੰਤਨਾ ਪਿਵ ਆਪ ਆਪਣੀ ਬੁੱਧਾ ਜਿੱਤੀ ਬਣਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਨ ਜੈ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡ ਜੇਰ ਸਿਧ ਜਕੀਨੀ ਉਤਜ ਖਾਨ ਬੋ ਰਜ ਦਿਨੀ ਕੌਮ ਭੂਲ ਰਾਜਾ ਵੈ ਬੈਠਾ ਕਮ ਸਿੰਨ ਪਿਓ ਸ਼ੰਕਰ ਕੈਟਾ ਸਗਰੀ ਸਿੱਠ ਦਿਖਾਏ ਚੰਬਵ ਆ ਜੁਗਾ ਸਰੂਪ ਸੁਅੰਬਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਡਵਤ ਪਾਤਾ ਸਗਲ ਮਲੇਸ਼ ਕਰੋੜਨ ਕਾਤਾ ਜੇ ਅਤੁੱਤ ਸਣੀ ਪਰੇ ਤਿਨਕੇ ਦੁਸ਼ ਦੁਖ ਵੈ ਮਰੇ ਪੁਰਖ ਜੋਨ ਬਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕੱਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਣੇ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦਿਸਤਨ ਜਾਨ ਹਰਿਓ ਤਾਂ ਕਿ ਤਾਪ ਤਨਮੋ ਹਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਾਸ ਫਿਸਕੇ ਨ ਕੋਈ ਏਕ ਵਾਰ ਜਿਨ ਤੁਵੇਂ ਸਮਾਰਾ ਕਾਲ ਫਸਤੇ ਦਾਏ ਉਬਾਰਾ

ਦੁਸ਼ਟ ਹੋਕ ਤੇ ਲਿਓ ਚਾਹੇ ਕਿਰਪਾ ਕਰੀਏ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਅਰਤਾ ਦੁਸ਼ਟ ਹੋਕੀਨ ਕੋਚਾ ਕਰਤਾ ਸ੍ਰੀ ਤੁਜਾ ਭੈ ਦੇ ਆਲਾ ਪੂਰਨ ਕਰਾ ਗ੍ਰੰਥਿਤ ਕਾਲਾ ਮਨ ਵੰਸ਼ਿਤ ਪਲ ਪਾਵੇ ਸੋਈ ਦੁਖ ਨਤ ਸੇ ਵਿਆਪਤ ਕੋਈ ਇੜਿਲ ਸੁਨੇ ਗੁੰਗ ਜੋ ਜਾਇ ਸਰਸ ਨਾ ਪਾਵੇ ਸੁਨੇ ਮੂਰਚਿਤ ਲਾਇ ਚਤਰਦਾ ਆਵੇ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰ ਕੇ ਰਹਿ ਹੋ ਜੋ ਜਾ ਕੀ ਇੱਕ ਵਾਰ ਚੌਪੀ ਕੋ ਕੇ ਚੌਪੀ ਸੰਮਤ ਸਤਰਾ ਸਹਿਜ ਪਣੀ ਜੈ ਅਰਧ ਸਹਿਜ ਪੁਨਤੀਨ ਕਹੀ ਜੈ ਭਾਦਰ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਾਗਨ ਸੁਧਾਰਾ ਸਵਈਐ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇ ਸਵੇ ਵੋ ਭੇਦ ਕੈਮ ਏਕ ਨ ਜਾਨਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੇ ਬਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੈ ਗਿਓ ਤੁਆਰੋ ਬਾਏ ਗਏ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਸਾਹਿਬ ਦੀ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਅਤੇ ਜੋ ਪਰਿਵਾਰਾਂ ਵੱਲੋਂ ਸੰਤਾਂ ਮਹਾਤਮਾ ਮਹਾਂਪੁਰਸ਼ਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ ਹੈ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰਕੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਹੈ, ਸੇਵਾ ਨਾਲ ਜੋੜਿਆ ਹੈ, ਉਹ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਉਹਨਾਂ ਮਹਾਨ ਪੁਰਸ਼ਾਂ ਨੂੰ ਮਹਾਰਾਜ ਦੇ ਚਰਨ ਪਰਸਦੇ ਹਾਂ ਅਤੇ ਉਹਨਾਂ ਨੂੰ ਯਾਦ ਕਰਦੇ ਹਾਂ। ਅਤੇ ਨਾਲ ਹੀ ਅੱਜ ਦਾ ਵਿਸ਼ੇਸ਼ ਦੀਵਾਨ ਹੈ ਜੋ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਹੈ, ਉਹਨਾਂ ਦੀ ਸ਼ਹਾਦਤ ਨੂੰ ਅੱਜ ਸਮਰਪਿਤ ਦੀਵਾਨ ਚੱਲੇਗਾ। ਭਾਈ ਤਾਰੂ ਸਿੰਘ ਹੁਣਾਂ ਦੇ ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਹੈ, ਜੋ ਆਪਾਂ ਅਰਦਾਸ ਦੇ ਵਿੱਚ ਹਮੇਸ਼ਾ ਯਾਦ ਕਰਦੇ ਹਾਂ, ਪੜ੍ਹਦੇ ਹਾਂ, ਅਤੇ ਉਹਨਾਂ ਦਾ ਕਸੂਰ ਕੀ ਸੀ, ਜਦੋਂ ਸਿੰਘ ਘਰ ਘਾਟ ਛੱਡ ਕੇ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਾ ਕੇ ਘਰੋਂ ਲੈ ਕੇ ਜਾਣਾ ਆਪਣੀ ਮਾਤਾ ਕੋਲੋਂ, ਇਹ ਕਸੂਰ ਸੀ ਜਿਸ ਦੇ ਪਿੱਛੇ ਅੱਜ ਅਨੇਕਾਂ, ਮੇਰਾ ਖਿਆਲ ਲੱਖਾਂ ਦੀ ਤਾਦਾਦ ਦੇ ਵਿੱਚ ਪਰਿਵਾਰਾਂ ਨੇ ਉਹਨਾਂ ਦੇ ਪਾਏ ਪੂਰ ਨੇ, ਉਹਨਾਂ ਦੀ ਕੀਤੀ ਸੇਵਾ, ਉਸ ਤਰ੍ਹਾਂ ਸੇਵਾ ਕਰਨ ਦਾ ਯਤਨ ਕੀਤਾ, ਖਾੜਕੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਅਤੇ ਉਹਨਾਂ ਦੇ ਪਰਿਵਾਰ ਪੁਲਿਸ ਨੇ ਅੱਜ ਚੱਕ ਚੱਕ ਕੇ ਕੋਹ ਕੋਹ ਕੇ ਸ਼ਹੀਦ ਕੀਤੇ, ਲਵਾਰਸ ਕਹਿ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੇ, ਦਰਿਆਵਾਂ 'ਚ ਰੋੜ ਦਿੱਤੇ, ਜਿਹੜੇ ਕਿ ਹੁਣ ਸੱਚ ਸਾਹਮਣੇ ਆਇਆ ਹੈ। ਭਾਈ ਜਸਵੰਤ ਸਿੰਘ ਖਾਲੜੇ ਨੇ ਜੋ ਲਿਆਂਦਾ ਸੀ, ਅਤੇ ਅੱਜ ਕੌਮ ਦਾ ਬੱਚਾ ਬੱਚਾ ਉਹਨਾਂ ਨੂੰ ਯਾਦ ਕਰ ਰਿਹਾ। ਸੋ ਮੈਂ ਬੇਨਤੀ ਕਰਾਂਗਾ, ਇੱਕ ਜੋ ਅੱਜ ਸ਼ਹੀਦਾਂ ਦੀ ਯਾਦ ਵਿੱਚ ਜੋ ਬਲੱਡ ਡਰਾਈਵ ਹੋ ਰਹੀ, ਖੂਨਦਾਨ ਕੈਂਪ ਹੋ ਰਿਹਾ ਹਰੇਕ ਸਾਲ ਦੀ ਤਰ੍ਹਾਂ, ਉਹ ਬਾਹਰ ਖੂਨ ਜੋ ਲੈਣ ਵਾਲੇ ਆਏ ਹੋਏ ਨੇ, ਬਲੱਡ ਬੈਂਕ ਵਾਲੇ, ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਸ਼ਹੀਦਾਂ ਨੂੰ ਯਾਦ ਕਰਕੇ ਖੂਨਦਾਨ ਕਰਨਾ ਹੈ, ਉਹ ਜ਼ਰੂਰ ਜਾ ਕੇ ਕਰ ਦੇਣ। ਅਤੇ ਆਓ ਹੁਣ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦਾ ਜਥਾ, ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰਜੂ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਦੀਨ ਦੁਨੀਆਂ ਦੇ ਬਾਲੀ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਜੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਿੱਖ ਇਤਿਹਾਸ ਅਣਗਿਣਤ ਕੁਰਬਾਨੀਆਂ ਦੇ ਸਾਕੇ ਹੋਏ ਹਨ। ਆਪਣੀ ਕੌਮ ਅਤੇ ਸੱਚਾਈ ਵਾਲੀ ਕੀਤੀਆਂ ਕੁਰਬਾਨੀਆਂ ਪੂਰੀ ਸਿੱਖ ਕੌਮ ਵਿੱਚ ਸਾਡੀ ਸਿੱਖ ਕੌਮ ਦੇ ਹਿੱਸੇ ਹੀ ਆਈਆਂ ਹਨ। ਸਿਰ ਜਾਵੇ ਮੇਰਾ ਸਿੱਖੀ ਸਿਰਕ ਨਾ ਜਾਵੇ, ਗੁਰੂ ਦੀ ਮੋਹਰ ਰੂਪੀ ਕੇਸਾਂ ਦੇ ਸਤਿਕਾਰ ਲਈ ਆਪਣਾ ਖੋਪਰ ਲਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਆਪਾਂ ਅੱਜ ਗੁਰਦੁਆਰਾ ਸਾਹਿਬ ਫਰੀ ਮਾਊਂਟ ਮਨਾ ਰਹੇ ਹਾਂ, ਇਸ ਵਿੱਚ ਅੱਜ ਵਿਸ਼ੇਸ਼ ਸਮਾਗਮਾਂ ਦੇ ਵਿੱਚ ਸਾਡੇ ਪਾਸ ਜਿੱਥੇ ਗੁਰਬਾਣੀ ਦੇ ਕੀਰਤਨੀਏ, ਉਸ ਤੋਂ ਉਪਰੰਤ ਭਾਈ ਲਖਵਿੰਦਰ ਸਿੰਘ ਜੀ ਜੌਲ, ਉਹ ਢਾਡੀ ਜੱਥਾ ਇਸ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਦੇ ਰੂਬਰੂ 1 ਵਜੇ ਤੋਂ ਲੈ ਕੇ 2:30 ਵਜੇ ਤੱਕ ਢਾਡੀ ਵਾਰਾਂ ਰਾਹੀਂ ਆਪ ਜੀ ਨਿਹਾਲ ਕਰਨਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਆਪ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ। ਨਾਲ ਹੀ 1-2 ਜ਼ਰੂਰੀ ਬੇਨਤੀਆਂ, ਜੋ ਬਾਹਰ ਬਲੱਡ ਡਰਾਈਵ ਦਾ ਕੈਂਪ ਲੱਗਿਆ ਹੋਇਆ ਹੈ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਦਿਹਾੜੇ ਨੂੰ ਸਮਰਪਿਤ, ਜਿਸ ਕਿਸੇ ਨੇ ਵੀ ਬਲੱਡ ਡਰਾਈਵ ਕਰਨਾ ਹੋਵੇ ਆਪ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੂਜੀ ਬੇਨਤੀ, ਜੋ ਸਾਡੇ ਗੁਰੂ ਘਰ ਵੱਲੋਂ 3-4 ਗੇਮਾਂ ਕਰਵਾਈਆਂ ਜਾਂਦੀਆਂ ਹਨ, ਬਾਸਕਟਬਾਲ, ਵਾਲੀਬਾਲ, ਟੈਨਿਸ, ਉਸ ਦੇ ਉਪਰੰਤ ਨਾਲ ਹੀ ਗੱਤਕੇ ਦੀ ਰਜਿਸਟ੍ਰੇਸ਼ਨ ਇਹਨਾਂ ਦੇ ਵਾਰਡ ਟੇਬਲ ਲੱਗੇ ਹੋਏ ਹਨ, ਆਪ ਜਾ ਕੇ ਇਹਨਾਂ ਵਿੱਚ ਜਿੱਥੇ ਵੀ ਆਪ ਆਪਣੇ ਬੱਚੇ ਨੂੰ ਪਾਉਣਾ ਚਾਹੁੰਦੇ ਹੋ ਰਜਿਸਟ੍ਰੇਸ਼ਨ ਓਪਨ ਹੈ, ਆਪ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਨਾਲ ਹੀ ਜੋ ਸਾਡਾ ਜੌਹਰੇ ਤੇ ਦਾ ਬੱਚਿਆਂ ਦਾ ਗੱਤਕੇ ਦਾ ਸਾਲਾਨਾ 9th ਐਨੂਅਲ ਸਪਤੰਬਰ 5 ਅਤੇ 6 ਨੂੰ ਜੌਹਰੇ ਤੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਹੋਣ ਜਾ ਰਿਹਾ ਹੈ, ਜੋ ਕਿ ਬੱਚਿਆਂ ਵੱਲੋਂ ਪ੍ਰੋਗਰਾਮ ਹੈ ਸਾਰਾ। ਸੋ ਬੱਚਿਆਂ ਦਾ ਵਾਰਡ ਟੇਬਲ ਲੱਗਿਆ ਹੋਇਆ ਹੈ, ਆਪ ਉਹਨਾਂ ਦਾ ਬੱਚਿਆਂ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣਾ ਦਸਵੰਦ ਜ਼ਰੂਰ ਪਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ 12:10 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ,

ਜੀ ਸ਼ਹੀਦ, ਉਹਨਾਂ ਦੀ ਯਾਦ ਅੰਦਰ ਆਪਾਂ ਜੁੜ ਬੈਠੀਆਂ ਗੁਰਸੰਗਤਾਂ ਬਣਾ ਰਹੀਆਂ ਹਾਂ। ਸਤਸੰਗਤ ਜੀ, ਪਿਛਲੇ ਦੀਵਾਨ ਚ ਵੀ ਵਿਚਾਰ ਹੋਈ ਸੀ ਕਿ ਮਹਾਰਾਜ ਜੀ ਨੇ ਸਾਨੂੰ ਦੋ ਰੂਪ ਦਿੱਤੇ ਹੈ। ਪਹਿਲਾ ਰੂਪ ਸੰਤ ਦਾ ਦਿੱਤਾ ਹੈ, ਦੂਸਰਾ ਰੂਪ ਸਿਪਾਹੀ ਦਾ ਦਿੱਤਾ ਹੈ, ਸੂਰਮੇ ਦਾ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਤਨੀ ਬਾਣੀ ਹੈ,

ਇਨਸਾਨੀਅਤ ਹੈ। ਔਰ ਜਿੰਨੇ ਵੀ ਲੋਕ ਅੱਜ ਤੱਕ ਸੰਸਾਰ ਦੇ ਉੱਤੇ ਧਰਮ ਦੇ ਨਾਂ ਤੇ ਰਾਜ ਕਰਨ ਵਾਲੇ ਹੋਏ ਹੈ, ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਨੂੰ ਛੱਡ ਕੇ, ਇੱਕ ਦੋ ਹੋਰ ਇੰਟਰਨੈਸ਼ਨਲ ਲੈਵਲ ਤੇ ਜੋ ਸ਼ਾਸਕ ਨੇ ਉਹਨਾਂ ਨੂੰ ਛੱਡ ਕੇ, ਅੱਜ ਤੱਕ ਜਿੰਨਿਆਂ ਵੀ ਲੋਕਾਂ ਨੇ ਤਖ਼ਤ ਤੇ ਬੈਠੇ ਨੇ, ਤਖ਼ਤ ਨੂੰ ਸੰਭਾਲਿਆ ਹੈ, ਉਹਨਾਂ ਨੇ ਧਰਮ ਨੂੰ ਵਰਤ ਕੇ ਲੋਕਾਂ ਦਾ ਸਤਿਆਨਾਸ਼ ਕੀਤਾ ਹੈ।

ਤਾਰੂ ਸਿੰਘ ਦੇ ਵਾਰਸ ਨਹੀਂ ਬਣ ਸਕਦੇ, ਜਿਨ੍ਹਾਂ ਨੇ ਕੁਰਬਾਨੀਆਂ ਅੱਜ ਤੱਕ ਕੀਤੀਆਂ ਨੇ ਜਾਂ ਕਰਨਗੇ ਆਉਣ ਵਾਲੇ ਸਮੇਂ 'ਚ, ਉਹਨਾਂ ਦੀ ਯਾਦ ਰੱਖਿਓ, ਕਮਾਈ ਬਹੁਤ ਵੱਡੀ ਹੋਏਗੀ। ਗੱਲਾਂ ਕਰਨ ਵਾਲੇ, ਕੁਰੈਤਾਂ ਕਰਨ ਵਾਲੇ, ਦਿਨੇ ਰਾਤ ਮਾਇਆ ਦੀ ਦੌੜ 'ਚ ਭੱਜੇ ਰਹਿਣ ਵਾਲੇ ਲੋਕ ਕੁਰਬਾਨੀਆਂ ਨਹੀਂ ਕਰ ਸਕਦੇ। ਬਾਣੀ ਨਾਲ ਜੁੜੇ ਹੋਏ

ਆਸ਼ਕ ਰਾਜ ਕਰ ਰਹੇ ਨੇ। ਸਾਰੇ ਇਹ ਚਾਹੁੰਦੇ ਹੈ ਵੀ ਇਹ ਜਿਹੜੇ ਲੋਕ ਨੇ ਇਹ ਸ਼ਰਾਬਾਂ ਪੀਣ ਚ, ਪੱਬਾਂ ਕਲੱਬਾਂ ਚ, ਇਹ ਸੰਗੀਤ ਚ, ਇਹ ਦੁਨੀਆਦਾਰੀ ਦੇ ਵਿੱਚ ਫਸੇ ਰਹਿਣ। ਬਸ ਇਸ ਤੋਂ ਉੱਪਰ ਉੱਠ ਕੇ ਕੁਝ ਵੀ ਨਾ ਸੋਚਣ।

ਜੰਮੇ ਬਣਨਗੇ ਜਾਂ ਫਿਰ ਸਾਡੇ ਗਲੇ ਦੀ ਹੱਡੀ ਬਣਨਗੇ। ਇਸ ਕਰਕੇ ਉਹ ਪਹਿਲਾਂ ਹੀ ਜਿੱਥੇ ਚਾਹੀਦਾ ਉੱਥੇ ਇੱਕ ਸੈੱਟ ਕਰਕੇ ਰੱਖਦੇ ਆ, ਕਿਉਂਕਿ ਪੜ੍ਹਾਈ ਵੀ ਕਈ ਤਰ੍ਹਾਂ ਦੀ ਹੈ। ਇੱਕ ਉਹ ਪੜ੍ਹਾਈ ਹੈ ਜਿਹੜੀ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ, ਹੁਣ ਪਤਾ ਨਹੀਂ ਕਿਹੜੇ ਕਿਹੜੇ ਮੁਗਲ ਰਾਜਿਆਂ ਦਾ ਇਤਿਹਾਸ ਉੱਥੇ ਪੰਜਾਬ 'ਚ ਪੜ੍ਹਾਇਆ ਜਾਂਦਾ ਹੈ,

ਮੂੰਹ ਭੰਨੇ ਹੈ ਉਹਨਾਂ ਨੂੰ ਉਹਨਾਂ ਤੋਂ ਕਿੱਦਾਂ ਪੰਜਾਬ ਔਰ ਭਾਰਤ ਦੀਆਂ ਬਹੁ ਬੇਟੀਆਂ ਦੀਆਂ ਜਿੱਤਾਂ ਮਚਾਈਆਂ ਨੇ ਉਹਨਾਂ ਦੇ ਇਤਿਹਾਸ 'ਤੇ ਨਹੀਂ ਲਾਇਆ ਜਾਂਦਾ ਜਿੰਨਾ ਜ਼ੁਲਮ ਕਰਨ ਵਾਲਿਆਂ 'ਤੇ ਲਾਇਆ ਜਾਂਦਾ। ਐਸੇ ਐਸੇ ਨਾਮ ਛੋਟੇ ਛੋਟੇ ਬੱਚਿਆਂ ਤੋਂ ਯਾਦ ਵੀ ਨਹੀਂ ਹੁੰਦੇ। ਸੋ ਇੱਕ ਪਾਸੇ ਇਹ ਪੜ੍ਹਾਈ ਪੜ੍ਹਾਈ ਜਾਂਦੀ ਹੈ, ਇੱਕ ਪਾਸੇ ਰਾਜ ਕਿਵੇਂ ਕਰਨਾ, ਇਹਨਾਂ ਲੋਕਾਂ ਨੂੰ ਗੁਲਾਮ ਕਿਵੇਂ ਬਣਾਉਣਾ, ਲੋਕਾਂ ਨੂੰ ਫਾੜ ਕੇ ਕਿਵੇਂ ਰੱਖਣਾ, ਲੋਕਾਂ ਨੂੰ ਲੇਬਰ ਕਿਵੇਂ ਬਣਾ ਕੇ ਰੱਖਣਾ, ਇਹ ਪੜ੍ਹਾਈ ਪੜ੍ਹਾਈ ਜਾਂਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਦੁਨੀਆਂ 'ਤੇ ਰਾਜ ਕਰਦੇ ਹੈ।

ਕੱਢ ਕੇ ਟੈਂਕਰ ਰੱਤਾ ਵੀ ਪ੍ਰਵਾਹ ਨਹੀਂ ਕੀਤੀ ਕਿ ਇਹ ਉਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਤਖ਼ਤ ਹੈ ਜਿਹਦੇ ਸਿੱਖਾਂ ਨੇ ਲੰਮਾ ਸਮਾਂ ਮੁਗਲੀਆ ਸਲਤਨਤ ਦੇ ਨਾਲ ਲੜ ਕੇ ਲੱਖਾਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਇਹ ਉਸੇ ਗੁਰੂ ਦਾ ਤਖ਼ਤ ਹੈ ਜਿਸ ਗੁਰੂ ਕੇ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ

ਦੀ ਬਾਣੀ। ਇਹ ਬਾਣੀ ਮਹਾਰਾਜ ਜੀ ਨੇ ਸਾਨੂੰ ਤਾਂ ਦਿੱਤੀ ਹੈ ਸਾਡੇ ਅੰਦਰ ਸਾਡੇ ਗੁਰੂ ਦੀ ਰੂਹ ਜਿਉਂਦੀ ਰਹੇ, ਸਾਡੇ ਅੰਦਰ ਗੁਰੂ ਦੇ ਸਿਧਾਂਤ ਜਿਉਂਦੇ ਰਹਿਣ, ਔਰ ਗੁਰੂ ਦੀ ਬਖਸ਼ਿਸ਼, ਨਿਮਰਤਾ, ਅਦਬ, ਸਤਿਕਾਰ, ਦਇਆ, ਧਰਮ, ਸਤ ਸੰਤੋਖ, ਇਹ ਸਾਰੇ ਗੁਣ ਅਗਰ ਅਸੀਂ ਤਖ਼ਤ 'ਤੇ ਬੈਠੇ ਵੀ ਹੋਈਏ ਨਾ ਤਾਂ ਵੀ ਜਿਉਂਦੇ ਰਹਿਣ। ਇਹ ਨਾ ਹੋਵੇ ਵੀ ਮਾੜਾ ਜਿਹਾ ਕਿਤੇ ਰਾਜ ਮਿਲਿਆ ਉਦੋਂ ਹੀ ਬੰਦੇ ਅੱਖਾਂ ਫੇਰ ਜਾਂਦੇ ਆ, ਕੁਰਸੀਆਂ ਲੈ ਕੇ ਛੋਟੀ ਜਿਹੀ ਕਿਸੇ ਨੂੰ ਕੁਰਸੀ ਮਿਲ ਜੇ ਬੰਦੇ ਦੇ ਖਿਆਲ ਬਦਲ ਜਾਂਦੇ ਆ। ਮਹਾਰਾਜ ਜੀ ਕਹਿੰਦੇ ਨਹੀਂ, ਸਾਡੇ ਸਿੱਖ ਜਿਹੜੇ ਆ ਅੰਦਰੋਂ ਤਾਕਤਵਰ ਹੋਣੇ ਚਾਹੀਦੇ। ਸੋ ਉਹਨਾਂ ਤਾਕਤਵਰ ਗੁਰੂ ਕੇ ਸਿੱਖਾਂ ਦੇ ਵਿੱਚੋਂ ਜਿਹੜਾ ਅੰਦਰੂਨੀ ਤਾਕਤਵਰ ਸੀ ਉਹ ਭਾਈ ਤਾਰੂ ਸਿੰਘ ਸਾਹਿਬ ਸੀ। ਭਾਈ ਤਾਰੂ ਸਿੰਘ ਜੀ ਦਾ ਗੁਨਾਹ ਕੀ ਸੀ ਕਿ ਉਹ ਆਉਂਦੇ ਜਾਂਦੇ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸੀ, ਦਸਬੰਧ ਕੱਢ ਕੇ ਰਸਤ ਵਸਤ ਜੰਗਲਾਂ 'ਚ ਰਹਿਣ ਵਾਲੇ ਸਿੰਘਾਂ ਨੂੰ ਭੇਜਦੇ ਸਨ। ਇਹ ਇੰਨਾ ਕੁ ਗੁਨਾਹ ਸੀ ਕਿ ਉਹਨਾਂ ਕਦੇ ਆਪਣੇ ਭਰਾਵਾਂ ਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਸੀ ਮੋੜਿਆ, ਕਦੇ ਆਪਣੇ ਭਰਾਵਾਂ ਲਈ, ਕਿਉਂਕਿ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ,

ਕਲਗੀਧਰ ਦਾ ਪੁੱਤ ਹੈ, ਉਹਦੇ ਭਰਾ ਨੇ ਤੇ ਉਸ ਗੁਰੂ ਕੇ ਸਿੱਖ ਨੇ ਕਦੇ ਆਪਣੇ ਭਰਾਵਾਂ ਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਸੀ ਮੋੜਿਆ। ਇਸ ਇੰਨੀ ਕੁ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨ ਦੀ ਜਿਹੜੀ ਸਜ਼ਾ ਭਾਈ ਤਾਰੂ ਸਿੰਘ ਜੀ ਨੂੰ ਇਹ ਦਿੱਤੀ ਗਈ ਕਿ ਉਹਨਾਂ ਦਾ ਖੋਪੜ ਲਾ ਦਿੱਤਾ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕੱਲੇ ਭਾਈ ਤਾਰੂ ਸਿੰਘ ਨੂੰ ਨਹੀਂ, ਸਤਸੰਗ ਜੀ ਜਿੰਨਾ ਸਮਾਂ ਸਿੱਖ ਜੰਗਲਾਂ ਦੇ ਵਿੱਚ ਰਹੇ ਉਨਾ ਸਮਾਂ ਉਦਾਸੀ ਔਰ ਨਿਰਮਲੇ ਮਹਾਂਪੁਰਸ਼ਾਂ ਨੇ ਗੁਰੂ ਘਰਾਂ ਦੀ ਸਾਂਭ ਸੰਭਾਲ ਕੀਤੀ।

ਤਿਆਰ ਕਰ ਕਰਕੇ ਬਾਣੀ ਪੜ੍ਹਾ ਪੜ੍ਹਾ ਕੇ ਅੰਮ੍ਰਿਤ ਛਕਣ ਲਈ ਜੰਗਲਾਂ ਦੇ ਵਿੱਚ ਭੇਜਦੇ ਸੀ ਅਤੇ ਸਿੰਘ ਫਿਰ ਜੰਗਲਾਂ 'ਚ ਰਹਿ ਜਾਂਦੇ ਸੀ ਜਿਹੜੇ ਤਿਆਰ ਫਿਰ ਤਿਆਰ ਹੋ ਜਾਂਦੇ ਸੀ। ਬੜੇ ਮਹਾਂਪੁਰਸ਼ਾਂ ਨੇ ਕੁੱਟਾਂ ਖਾਧੀਆਂ, ਕੁੱਟ ਕੁੱਟ ਮਾਰ ਦਿੱਤੇ ਜ਼ਾਲਮਾਂ ਵੱਲੋਂ, ਪਰ ਉਹਨਾਂ ਕਦੇ ਗੁਰੂ ਕੇ ਸਿੱਖਾਂ ਨੇ ਸਿੰਘਾਂ ਦਾ ਪਤਾ ਨਹੀਂ ਸੀ ਦੱਸਿਆ। ਫਿਰ ਚਲੋ ਸਮਾਂ ਬੀਤਦਾ ਗਿਆ, ਸਿੱਖ ਰਾਜ ਆਇਆ। ਸਿੱਖ ਰਾਜ ਤੋਂ ਬਾਅਦ, ਸਿੱਖ ਰਾਜ ਤੱਕ ਸਭ ਕੁਛ ਵਧੀਆ ਰਿਹਾ। ਸਿੱਖ ਰਾਜ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਸਭ ਤੋਂ ਅਖੀਰ ਪੰਜਾਬ ਤੱਕ ਕਬਜ਼ਾ ਕਰ ਲਿਆ, ਉਹਨਾਂ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਤੋੜਿਆ, ਉਸ ਤੋਂ ਬਾਅਦ ਸਿੱਖ ਸੰਪਰਦਾਵਾਂ ਜਥੇਬੰਦੀਆਂ ਦੇ ਢਾਂਚੇ ਨੂੰ ਤੋੜਿਆ ਅਤੇ ਜਿਹੜੇ ਗੁਰੂ ਘਰਾਂ 'ਚ ਸੇਵਾਦਾਰ ਸੀ ਉਦਾਸੀ ਜ਼ਿਆਦਾਤਰ, ਜਿਵੇਂ ਨਰਾਇਣੂ ਮਹੰਤ ਨਨਕਾਣਾ ਸਾਹਿਬ ਦਾ ਸਾਕਾ ਆਪ ਜੀ ਨੇ ਸੁਣਿਆ ਹੋਏਗਾ, ਇਹੋ ਜਿਹੇ ਬੰਦੇ ਆਪ ਉਹਨਾਂ ਨੇ ਉਹੋ ਜਿਹੇ ਭੇਸ਼ ਦੇ ਵਿੱਚ ਸਿੱਖਾਂ 'ਚ ਪਾੜ ਪਾਉਣ ਲਈ ਫਿੱਟ ਕਰ ਦਿੱਤੇ ਗਏ। ਬਾਅਦ 'ਚ ਗੁਰਦੁਆਰਾ ਸੁਧਾਰ ਲਹਿਰ ਚੱਲੀ ਅਤੇ ਉਹ ਉਹਨਾਂ ਨੂੰ ਗੁਰੂ ਘਰ ਤੋਂ ਲਾਂਭੇ ਕਰ ਦਿੱਤਾ ਗਿਆ। ਜਦਕਿ ਸਭ ਤੋਂ ਔਖੇ ਸਮੇਂ 'ਚ ਉਹਨਾਂ ਮਹਾਂਪੁਰਸ਼ਾਂ ਨੇ ਗੁਰੂ ਘਰ ਦੀ ਬੜੀ ਵੱਡੀ ਸੇਵਾ ਕੀਤੀ। ਅੱਜ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਸਮ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਮਿਲਦੇ ਨੇ ਉਹ ਸਾਰੇ ਉਦਾਸੀ ਜਾਂ ਨਿਰਮਲੇ ਮਹਾਂਪੁਰਸ਼ਾਂ ਦੇ ਲਿਖੇ ਹੋਏ ਆ, ਜਿਨ੍ਹਾਂ ਨੇ ਸਿੱਖ ਰਾਜ ਤੱਕ ਤਨ ਮਨ ਧਨ ਨਾਲ ਸੇਵਾ ਕੀਤੀ। ਬਾਅਦ 'ਚ ਜਿਹੜੇ ਸਰਕਾਰੀ ਅੰਗਰੇਜ਼ਾਂ ਦੇ ਟੌਟ ਸੀ ਉਹਨਾਂ ਨੇ ਗਲਤੀਆਂ ਕੀਤੀਆਂ, ਉਹਨਾਂ ਦੀਆਂ ਗਲਤੀਆਂ ਦੀ ਸਜ਼ਾ ਉਹਨਾਂ ਨੂੰ ਮਿਲੀ ਵੀ ਹੈ, ਪਰ ਦੁੱਖ ਇਹ ਹੋਇਆ ਕਿ ਜਿਨ੍ਹਾਂ ਨੇ ਲੰਮਾ ਸਮਾਂ ਸੇਵਾ ਕੀਤੀ ਸੀ ਉਹ ਵੀ ਗੁਰੂ ਘਰ ਤੋਂ ਥੋੜ੍ਹਾ ਦੂਰ ਹੋ ਗਏ। ਸੋ ਚਲੋ ਆਪਾਂ ਆਪਣੇ ਵਿਸ਼ੇ 'ਤੇ ਵਾਪਸ ਆਈਏ। ਭਾਈ ਤਾਰੂ ਸਿੰਘ ਜੀ ਦਾ ਇਹੀ ਕਸੂਰ ਸੀ ਕਿ ਕਦੇ ਦਰਵਾਜ਼ੇ 'ਤੇ ਆਏ ਕਿਸੇ ਗੁਰੂ ਕੇ ਸਿੱਖ ਨੂੰ, ਗੁਰੂ ਕੇ ਸਿੱਖ ਦੀ ਤਾਂ ਗੱਲ ਛੱਡੋ, ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹ ਆਪਣੇ ਦਰਵਾਜ਼ੇ ਤੋਂ ਕਿਸੇ ਨੂੰ ਵੀ ਖਾਲੀ ਨਹੀਂ ਮੋੜਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡੇ ਜਿਹੜੇ ਪੰਜਾਬ ਦੇ ਪੁਰਾਣੇ ਬਜ਼ੁਰਗ ਸੀ ਨਾ, ਅਤੇ ਮੰਨ ਲਓ ਕੋਈ ਪ੍ਰਸ਼ਾਦੇ ਦੇ ਸਮੇਂ ਘਰੇ ਆ ਗਿਆ ਅਤੇ ਜੇ ਕੋਈ ਘਰ ਦਾ ਮੈਂਬਰ ਪ੍ਰਸ਼ਾਦਾ ਪੁੱਛ ਲੈਂਦਾ ਸੀ ਨਾ ਵੀ ਤੁਸੀਂ ਪ੍ਰਸ਼ਾਦਾ ਛਕੋਗੇ ਜੀ, ਅਤੇ ਉਹ ਬਜ਼ੁਰਗ ਕਲਾਸ ਲਾ ਦਿੰਦੇ ਸੀ, ਝਾੜ ਦਿੰਦੇ ਸੀ, ਪੁੱਛਣ ਦਾ ਕੀ ਮਤਲਬ ਹੈ, ਪ੍ਰਸ਼ਾਦੇ ਦਾ ਸਮਾਂ ਪ੍ਰਸ਼ਾਦਾ ਲੈ ਕੇ ਆਓ। ਐਸੇ ਅਸੂਲ ਸੀ ਘਰਾਂ ਦੇ। ਸੋ ਕੋਈ ਵੀ ਆ ਜਾਣਾ ਉਹਨੂੰ ਪ੍ਰਸ਼ਾਦੇ ਦੇ ਟਾਈਮ ਪ੍ਰਸ਼ਾਦਾ ਹਰ ਸੇਵਾ ਕਰਨੀ। ਭਾਈ ਤਾਰੂ ਸਿੰਘ ਜੀ ਨੇ ਇਹ ਸੇਵਾ ਛੋਟੀ ਉਮਰ ਤੋਂ ਹੀ ਸਾਂਭ ਲਈ ਸੀ, 25 ਸਾਲ ਦੀ ਉਮਰ ਤੱਕ ਉਹਨਾਂ ਨੇ ਸੇਵਾ ਕੀਤੀ ਅਤੇ ਬਾਅਦ 'ਚ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਸਾਰਾ ਇਤਿਹਾਸ ਢਾਡੀ ਜਥੇ ਨੇ ਆਪ ਜੀ ਨੂੰ ਸੁਣਾਉਣਾ ਹੈ। ਆਪਾਂ ਸਿਧਾਂਤਕ ਨੁਕਤਿਆਂ 'ਤੇ ਗੱਲ ਕਰਨੀ ਹੈ। ਉਸ ਤੋਂ ਬਾਅਦ ਸਮਾਂ ਬੀਤਦਾ ਗਿਆ। ਆ ਪਿੱਛੇ ਜੇ ਦਾ ਜਿਹੜਾ ਸਮਾਂ ਆਇਆ ਸੀ ਕਿ ਜਿਸ ਕਿਸੇ ਗੁਰੂ ਕੇ ਸਿੱਖ ਨੇ ਕਿਸੇ ਸਿੰਘ ਨੂੰ ਪ੍ਰਸ਼ਾਦਾ ਛਕਾ ਦੇਣਾ, ਉਹਨੂੰ ਆਪਣੇ ਪਰਿਵਾਰਾਂ ਤੱਕ ਦਾ ਬਲੀਦਾਨ ਦੇਣਾ ਪਿਆ। ਕਈ ਤਾਂ ਉਹ ਬੰਦੇ ਜਿਹੜੇ ਗੁਰੂ ਘਰ ਦੇ ਗੁਰੂ ਕੇ ਸਿੱਖਾਂ ਨੂੰ ਮਾਰਨ 'ਤੇ ਤੁਲੇ ਹੋਏ ਸੀ ਆਪ ਹੀ ਪ੍ਰਸ਼ਾਦਾ ਛਕ ਜਾਂਦੇ ਸੀ, ਆਪ ਹੀ ਅਤਿਆਚਾਰ ਜ਼ੁਲਮ ਕਰ ਜਾਂਦੇ ਸੀ ਔਰ ਆਪ ਹੀ ਸੂਹ ਦੇ ਦਿੰਦੇ ਸੀ, ਆਪ ਹੀ ਤਸ਼ੱਦਦ ਕਰਵਾ ਦਿੰਦੇ ਸੀ। ਐਸਾ ਦੌਰ ਵੀ ਗੁਰੂ ਕੇ ਸਿੱਖਾਂ ਨੇ ਚੱਲਿਆ ਹੈ। ਸੋ ਸਾਧ ਸੰਗਤ ਜੀ, ਜਿਨ੍ਹਾਂ ਦੀਆਂ ਕਮਾਈਆਂ ਸੀ, ਬੰਦਗੀਆਂ ਸੀ, ਉਹਨਾਂ ਨੇ ਚੱਲਿਆ ਹੈ।

ਰਾਜ ਦਿੱਤਾ ਸੀ ਤੇ ਤੁਸੀਂ ਤੁਹਾਡੇ ਜ਼ਮੀਰ ਕਿੱਥੇ ਗਏ। ਭਾਈ ਦਇਆ ਸਿੰਘ ਜੀ ਦਾ ਇਤਿਹਾਸ ਚ ਜ਼ਿਕਰ ਮਿਲਦਾ, ਕਹਿੰਦੇ ਜਦੋਂ ਕਲਗੀਧਰ

ਜੀ ਨੇ ਸਵਾਲ ਕੀਤਾ, ਕਹਿੰਦਾ ਕਹਿੰਦੇ ਸਿਰ ਦਏਗਾ? ਕਹਿੰਦਾ ਮਹਾਰਾਜ ਸਿਰ ਹਾਜ਼ਰ ਹੈ। ਕਹਿੰਦੇ ਸਿਰ ਲਏਗਾ? ਉਹ ਭਾਈ ਸਾਹਿਬ ਚੱਕਰਾਂ ਚ ਪੈ ਗਏ ਵੀ ਸਿਰ ਲਵੇਗਾ ਵੀ ਕੀ ਮਤਲਬ ਹੈ, ਗੁਰੂ ਦਾ ਬਚਨ ਹੈ। ਕਹਿੰਦੇ ਮਹਾਰਾਜ ਸਮਝਿਆ ਨੀ। ਕਹਿੰਦੇ ਜੇ ਕੱਲ ਨੂੰ ਮੈਦਾਨੇ ਜੰਗ ਚ ਉਤਰਨਾ ਪਵੇ

ਗੱਡੀ ਉੱਡ ਜਾਏ ਨਾ ਇੱਕਦਮ ਠਠੰਬਰ ਜਾਂਦੇ ਹਾਂ, ਡਰ ਜਾਈਦਾ। ਅਸੀਂ ਤਾਂ ਕਦੇ ਮਹਾਰਾਜ ਨੰਗੀ ਕਰ ਹੱਥ ਚ ਨਹੀਂ ਫੜੀ। ਤੁਸੀਂ ਤਲਵਾਰ ਫੜ ਕੇ ਮੈਦਾਨ ਜੰਗ ਵਿੱਚ ਜਾ ਕੇ ਜ਼ਾਲਮਾਂ ਨਾਲ ਲੜ ਕੇ ਜ਼ਾਲਮਾਂ ਦਾ ਸਿਰ ਵੱਢਣ ਦੀ ਗੱਲ ਕਰਦੇ ਹੋ। ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਬਸ ਆਹੀ ਕਹਾਉਣਾ ਸੀ। ਕੱਲ ਨੂੰ ਕੋਈ ਉੱਠ ਕੇ ਕਹਿ ਦਿੰਦਾ ਤਲਵਾਰ ਤਾਂ ਅਸੀਂ ਆਪ ਵੀ ਚੱਕ ਲੈਣੀ ਸੀ। ਆਖੋ ਸਤਨਾਮ। ਲੜਤਾ ਅਸੀਂ ਆਪ ਵੀ ਲੈਣਾ ਸੀ। ਬੜੇ ਲੋਕ ਕਿਉਂਕਿ ਜਦੋਂ ਸਮਾਂ ਬਦਲ ਜਾਂਦਾ ਹੈ ਨਾ ਉਦੋਂ ਟਾਰਾ ਮਾਰਨ ਵਾਲੇ ਬੜੇ ਆ ਜਾਂਦੇ ਆ। ਲੈ ਇਹ ਕੰਮ ਤਾਂ ਅਸੀਂ ਕਰ ਲੈਣਾ ਸੀ। ਮਹਾਰਾਜ ਜੀ ਕਹਿੰਦੇ ਅਸੀਂ 10 ਸਰੂਪਾਂ ਤੋਂ ਦੇਖ ਰਹੇ ਹਾਂ, 10 ਜਾਮਿਆਂ ਤੋਂ ਦੇਖ ਰਹੇ ਹਾਂ, ਪਹਿਲੇ ਤੋਂ, ਦੂਸਰੇ, ਤੀਸਰੇ, ਵੀ ਕਿਸੇ ਦਾ ਜ਼ਮੀਰ ਜਾਗਦਾ। ਕੋਈ ਪਹਾੜੀ ਰਾਜਾ, ਕੋਈ ਹੋਰ ਉਧਰ ਰਾਜਪੂਤਾਨੇ ਚ, ਚਾਰੇ ਪਾਸੇ ਕਹਿੰਦੇ ਅਸੀਂ ਨਜ਼ਰ ਮਾਰ ਰਹੇ ਹਾਂ। 250 ਸਾਲ ਚ ਕੋਈ ਨਹੀਂ ਉੱਠਿਆ। ਸਭ ਜਿਹੜੇ ਰਾਜਪੂਤਾਨੇ ਵਾਲੇ ਸੀ ਉਹ ਤਾਂ ਜਦੋਂ ਕੋਈ ਬਾਦਸ਼ਾਹ ਚੜ੍ਹ ਕੇ ਜਾਂਦਾ ਤੁਰਕ, ਇੰਨਾ ਜ਼ਮੀਰ ਡੇਗ ਲਿਆ ਸੀ, ਧੀਆਂ ਭੈਣਾਂ ਦੇ ਡੋਲੇ ਦੇ ਕੇ ਰਾਜ ਬਚਾ ਲੈਂਦੇ ਰਹੇ। ਆ ਜਿਹੜਾ ਜਹਾਂਗੀਰ

ਅੱਧਾ ਗੀਤ ਤੇ ਇਸਲਾਮ ਦਾ ਅਸਰ ਸੀ, ਅੱਧਾ ਗੀਤ ਤੇ ਆਪਣਾ ਸਨਾਤਨ ਮਤ ਦਾ ਅਸਰ ਸੀ। ਤਾਂ ਹੀ ਇਹ ਜੋਤਸ਼ੀਆਂ ਨੂੰ, ਜਿੱਥੇ ਮੌਲਵੀਆਂ ਨੂੰ ਪੁੱਛਦਾ ਸੀ ਨਾਲ ਨਾਲ ਜੋਤਸ਼ੀਆਂ ਨੂੰ ਵੀ ਬੜਾ ਕੁਛ ਪੁੱਛਦਾ ਸੀ। ਇਹਨੇ ਆਪਣੇ ਦਰਬਾਰ 'ਚ ਜੋਤਸ਼ੀ ਰੱਖੇ ਹੋਏ ਸਨ।

0: ਕੋਈ ਸੂਰਮਾ ਉੱਠੇ ਇਸ ਧਰਤੀ ਤੋਂ, ਉੱਠ ਕੇ ਆਹ ਜਿਹੜਾ ਜ਼ੁਲਮ ਜ਼ਾਲਮ ਕਰ ਰਹੇ ਨੇ ਇਹਨੂੰ ਰੋਕਣ ਲਈ ਅੱਗੇ ਆਵੇ। ਲੇਕਿਨ 250 ਸਾਲ ਚ ਕੋਈ ਨੀ ਜਾਗਿਆ, ਕੋਈ ਨੀ ਉੱਠਿਆ। ਹੁਣ ਅਸੀਂ ਤਲਵਾਰ ਚੁੱਕਣ ਲੱਗੇ ਆ, ਅਸੀਂ ਉਹਨਾਂ ਨੂੰ ਤਲਵਾਰ ਫੜਾਉਣ ਲੱਗੇ ਆ ਜਿਨ੍ਹਾਂ ਨੇ ਕਦੇ ਹੱਥ ਚ ਤਲਵਾਰ ਨਹੀਂ ਪਕੜੀ। ਹੁਣ ਇਹ ਤਲਵਾਰ ਜਿੰਨਾ ਚਿਰ ਦੁਨੀਆਂ ਤੇ ਜ਼ੁਲਮ ਰਹੇਗਾ ਔਰ ਜਿੰਨਾ ਚਿਰ ਮੇਰਾ ਖਾਲਸਾ ਰਹੇਗਾ ਆਪਣੇ ਆਪ ਉੱਠਦੀ ਰਹੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਪੰਜਾਂ ਨੂੰ ਦਿੱਤੀ ਆਪਣੀ ਬਾਣੀ ਦੀ ਗੁਰਤੀ। ਤੇ ਫਿਰ ਉਹੀ ਜਿਹੜੇ ਕਹਿੰਦੇ ਸੀ ਮਹਾਰਾਜ ਚਿੜੀ ਉੜੇ ਤੋਂ ਡਰ ਜਾਈਦਾ, ਉਹਨਾਂ ਦਾ ਨਾਮ ਸੁਣ ਕੇ ਮੈਦਾਨੇ ਜੰਗ ਵਿੱਚ ਵੱਡੇ ਵੱਡੇ ਯੋਧੇ ਵੱਡੇ ਵੱਡੇ ਸੂਰਮੇ ਡਰ ਜਾਂਦੇ ਰਹੇ। ਭਾਈ ਦਇਆ ਸਿੰਘ ਜੀ ਦਾ ਨਾਮ ਸੁਣ ਕੇ ਪਹਾੜੀ ਰਾਜੇ, ਜਿੰਨੇ ਪਹਾੜੀ ਰਾਜੇ ਸੀ ਨਾ ਉਹ ਭਾਈ ਦਇਆ ਸਿੰਘ ਦਾ ਨਾਮ ਸੁਣ ਕੇ ਡਰ ਜਾਂਦੇ ਸੀ। ਜਦੋਂ ਜੇ ਕਿਸੇ ਨੂੰ ਖਬਰ ਮਿਲਣੀ ਨਾ ਵੀ ਇਸ ਇਲਾਕੇ ਦੇ ਵਿੱਚੋਂ ਦੀ ਭਾਈ ਦਇਆ ਸਿੰਘ ਨੇ ਲੰਘਣਾ ਆਪਣੇ ਜਥੇ ਸਮੇਤ, ਤੇ ਕਹਿੰਦੇ ਰਾਜੇ ਦਾ ਆਪਣਾ ਕੋਈ ਟੂਰ ਬਣਿਆ ਹੁੰਦਾ, ਆਪਣਾ ਰਾਹ ਬਦਲ ਲੈਂਦੇ ਰਹੇ। ਆਖੋ ਸਤਨਾਮ। ਕਿਉਂ? ਕਹਿੰਦੇ ਦਇਆ ਸਿੰਘ ਆਮ ਬੰਦਾ ਨਹੀਂ ਕੋਈ, ਇਹ ਗੁਰੂ ਗੋਬਿੰਦ ਸਿੰਘ ਦੀ ਸੱਜੀ ਬਾਂਹ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਇਆ ਸਿੰਘ ਇਹਦੇ ਨਾਲ ਪੰਗਾ ਲੈ ਲਿਆ, ਗੁਰੂ ਗੋਬਿੰਦ ਸਿੰਘ ਨਾਲ ਪੰਗਾ ਲੈ ਲਿਆ, ਇੱਕੋ ਹੀ ਗੱਲ ਹੈ। ਇੰਨਾ ਦਬਦਬਾ, ਇੰਨੀ ਤਾਕਤ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਖੰਡੇ ਦੇ ਅੰਮ੍ਰਿਤ ਦੇ ਨਾਲ ਉਸੇ ਦਇਆ ਸਿੰਘ ਚ ਭਰੀ ਜਿਸ ਦਇਆ ਸਿੰਘ ਨੇ ਇੱਕ ਦਿਨ ਹੱਥ ਖੜੇ ਕੀਤੇ ਸੀ। ਸੋ ਇਹ ਤਾਕਤ ਜਿਹੜੀ ਹੈ ਨਾ, ਇਹ ਸਾਰੀ ਤਾਕਤ ਫਿਰ ਇੱਕ ਇੱਕ ਸਿੱਖ ਚ ਭਰੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਰਾਹੀਂ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਿੰਘ ਜੰਗਲਾਂ ਚ ਰਹਿੰਦੇ ਸੀ ਨਾ, ਉਹ ਜ਼ਿਆਦਾਤਰ ਮਹਾਰਾਜ ਜੀ ਦੀ ਚੰਡੀ ਦੀ ਵਾਰ ਦਾ ਜਾਪ ਕਰਦੇ ਸੀ। ਕਿਉਂ? ਉਹ ਕਹਿੰਦੇ ਆਤਮਿਕ ਸੰਤੁਸ਼ਟੀ ਤਾਂ ਇੱਥੇ ਚਾਹੀਦੀ ਨਹੀਂ, ਇੱਥੇ ਚਾਹੀਦਾ ਬਾਹੂਬਲ, ਇੱਥੇ ਚਾਹੀਦੀਆਂ ਨਸਾਂ ਫਰਕਦੀਆਂ ਹੋਣ, ਖੂਨ ਠੰਡਾ ਨਾ ਹੋਵੇ। ਤੇ ਜਾਂ ਉਹ ਬਾਣੀ ਸਾਰੀ ਜਿਹੜੀ ਮਹਾਰਾਜ ਜੀ ਨੇ ਜੰਗਾਂ ਯੁੱਧਾਂ ਤੇ ਉਚਾਰੀ ਹੈ, ਜਾਂ ਕਲਗੀਧਰ ਪਾਤਸ਼ਾਹ ਦੇ ਆਪਣੇ ਜੀਵਨ ਵਿਚਿੱਤਰ ਨਾਟਕ ਨੂੰ ਪੜ੍ਹਨਾ ਤੇ ਪੜ੍ਹਦੇ ਰਹਿਣਾ, ਪੜ੍ਹਦੇ ਰਹਿਣਾ, ਪੜ੍ਹ ਪੜ੍ਹ ਕੇ ਇੰਨੇ ਜਾਹੋ ਜਲਾਲ ਚ ਆਏ ਹੁੰਦੇ ਸੀ ਗੁਰੂ ਕੇ ਸਿੱਖ। ਜਦੋਂ ਕਿਸੇ ਭਾਵੇਂ ਅਬਦਾਲੀ ਸੀ, ਭਾਵੇਂ ਨਾਦਰ ਸ਼ਾਹ ਸੀ, ਭਾਵੇਂ ਕੋਈ ਹੋਰ ਸੀ, ਜਦੋਂ ਕਿਸੇ ਤੇ ਟੁੱਟ ਕੇ ਪੈਂਦੇ ਸੀ ਨਾ, ਇੱਕ ਵਾਰ ਪੈਰ ਹਿਲਾ ਦਿੰਦੇ ਰਹੇ ਆ ਜ਼ਾਲਮ ਦੇ। ਭੱਜ ਕੇ ਅਬਦਾਲੀ ਬਚਿਆ, ਭੱਜ ਕੇ ਨਾਦਰ ਸ਼ਾਹ ਬਚਿਆ, ਭੱਜ ਕੇ ਬਹਾਦਰ ਸ਼ਾਹ ਰੰਗੀਲਾ ਬਚਿਆ। ਇਹ ਉਹ ਰਾਜੇ ਨੇ ਜਿਨ੍ਹਾਂ ਨੇ ਸਾਰਾ ਹਿੰਦੁਸਤਾਨ ਚੁਕਾਇਆ। ਸਿੰਘਾਂ ਨੇ ਜਾਂਦੇ ਵੇਲੇ ਕੁਝ ਨਹੀਂ ਕਿਹਾ, ਕਹਿੰਦੇ ਇਹਨਾਂ ਨੂੰ ਦੇਖ ਲਈ ਆਪਣੀ ਜ਼ੋਰ ਅਜਮਾਇਸ਼ ਕਰ ਲੈਣ, ਤੇ ਜਿਹੜੇ ਅੱਗੇ ਬੈਠੇ ਹੈ ਉਹ ਵੀ ਦਿਖਾ ਲੈਣ ਆਪਣਾ ਜ਼ੋਰ, ਕਿੰਨੀ ਤਾਕਤ ਹੈ ਉਹਨਾਂ ਚ, ਤੇ ਜਦੋਂ ਵਾਪਸ ਆਉਣਗੇ, ਕਿਉਂਕਿ ਮੁੜਦੇ ਸਾਰੇ ਪੰਜਾਬ ਥਾਣੀ ਸੀ, ਅਰਬ ਤੋਂ ਆਉਂਦੇ ਸੀ ਜ਼ਿਆਦਾ, ਕਹਿੰਦੇ ਜਦੋਂ ਵਾਪਸ ਆਉਣਗੇ ਫਿਰ ਦੱਸਾਂਗੇ ਅਬਦਾਲੀ ਨੂੰ, ਫਿਰ ਦੱਸਾਂਗੇ ਬਹਾਦਰ ਸ਼ਾਹ ਰੰਗੀਲੇ ਨੂੰ, ਫਿਰ ਦੱਸਾਂਗੇ ਨਾਦਰ ਸ਼ਾਹ ਨੂੰ, ਤੇ ਜਦੋਂ ਫਿਰ ਵਾਪਸੀ ਤੇ ਆਉਣਾ ਨਾਲੇ ਲੁੱਟ ਲੈਣਾ ਨਾਲੇ ਕੁੱਟ ਦੇਣਾ ਨਾਲੇ ਭਜਾ ਦੇਣਾ। ਨਾਦਰ ਸ਼ਾਹ ਨੇ ਪੁੱਛਿਆ ਸੀ ਆਪਣੇ ਵਜ਼ੀਰਾਂ ਨੂੰ, ਕਹਿੰਦਾ ਇਹ ਕੌਣ ਨੇ ਜਿਹੜੇ ਟੁੱਟ ਕੇ ਪੈ ਗਏ ਤੇ ਲੁੱਟ ਕੇ ਲੈ ਗਏ ਨੇ, ਨਾਦਰ ਸ਼ਾਹ ਨੂੰ ਕੁੱਟ ਗਏ ਨੇ, ਨਾਦਰ ਸ਼ਾਹ ਦਾ ਦਿਲ ਦਹਿਲਾ ਗਏ ਨੇ ਜਿਹਦਾ ਅੱਜ ਤੱਕ ਕੋਈ ਦਿਲ ਨਹੀਂ ਦਹਿਲਾ ਸਕਿਆ। ਤੇ ਉਹਦੇ ਵਜ਼ੀਰਾਂ ਨੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਹ ਜਿਹੜੀ ਸਾਰੀ ਤਾਕਤ ਹੈ ਸਾਡੇ ਚ, ਇਹ ਤਾਕਤ ਮਹਾਰਾਜ ਦੀ ਬਾਣੀ ਦੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਅਧਿਆਤਮਿਕ ਜੀਵਨ ਬਖਸ਼ਦੀ ਹੈ, ਉੱਥੇ ਦਸਵੇਂ ਪਾਤਸ਼ਾਹ ਦੀ ਬਾਣੀ ਸਾਨੂੰ ਰਾਜਸੀ ਜੀਵਨ ਬਖਸ਼ਦੀ ਹੈ। ਰਾਜ ਕਰਨ ਦਾ, ਰਾਜ ਸਾਂਭਣ ਦਾ, ਰਾਜ ਹਥਿਆਉਣ ਦਾ ਤੇ ਰਾਜ ਚਲਾਉਣ ਦਾ ਇੱਕ ਇੱਕ ਨੁਕਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਚ ਲਿਖਿਆ। ਤੇ ਜਿਹੜੇ ਸਿੱਖ ਜਿੰਨਾ ਚਿਰ ਬਾਣੀ ਨਾਲ ਜੁੜੇ ਰਹੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਾਲ, ਉਹਨਾਂ ਸਮਾਂ ਉਹ ਦੁਸ਼ਮਣਾਂ ਨਾਲ ਵੀ ਲੜ ਗਏ, ਹਾਰੇ ਵੀ ਕਦੇ ਨਹੀਂ, ਧੌਣ ਵੀ ਕਦੇ ਨਹੀਂ ਝੁਕੀ ਤੇ ਰਾਜ ਵੀ ਕਾਇਮ ਕਰ ਗਏ ਆਪਣਾ। ਜਦੋਂ ਦੇ ਅਸੀਂ ਮਹਾਰਾਜ ਦੀ ਬਾਣੀ ਤੋਂ ਟੁੱਟੇ ਹਾਂ, ਉਦੋਂ ਤੋਂ ਸਾਡੀ ਖੁਆਰੀ ਚੱਲ ਰਹੀ ਹੈ। ਇੱਕ 500 ਸਾਖੀ ਗ੍ਰੰਥ ਸੀ ਪੁਰਾਤਨ, 100 ਸਾਖੀ ਤੁਸੀਂ ਸੁਣਿਆ ਹੋਏਗਾ। ਜਿਹੜਾ 500 ਸਾਖੀ ਹੈ ਇਹ ਭਾਈ ਰਾਮ ਕੁਇਰ ਜੀ ਬਾਬਾ ਬੁੱਢਾ ਸਾਹਿਬ ਦੀਆਂ ਸਵੰਸ ਚੋਂ ਜੋ ਹੋਏ ਹੈ, ਉਹਨਾਂ ਨੇ ਦੂਸਰੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਾ ਸਾਰਾ ਇਤਿਹਾਸ ਲਿਖਾਇਆ ਸੀ। ਸੋ ਉਸ 500 ਸਾਖੀ ਚ ਕੁਛ ਬਚਨ ਮਿਲਦੇ ਨੇ, ਉਹ ਗ੍ਰੰਥ ਹੁਣ ਮਿਲਦਾ ਨਹੀਂ, ਵਿੱਚੋਂ ਵਿੱਚੋਂ ਕੁਝ ਸਾਖੀਆਂ ਮਿਲਦੀਆਂ ਨੇ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਇੱਕ ਵਿਦਿਆਰਥੀ ਭਾਈ ਸ਼ਾਇਦ ਨਾਰਾਇਣ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਦੀ ਹੱਥ ਲਿਖਤ ਕਾਪੀ ਮਿਲੀ ਦਾਸ ਨੂੰ, ਉਹਦੇ ਵਿੱਚ ਜ਼ਿਕਰ ਮਿਲਦਾ। ਕਹਿੰਦੇ ਇਹ 500 ਸਾਖੀ ਚੋਂ ਲਈ ਗਈ ਸਾਖੀ ਹੈ। ਮਹਾਰਾਜ ਜੀ ਦੇ ਭਵਿੱਖ ਤੋਂ ਬਚਨ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ। ਕਹਿੰਦੇ ਇੱਕ ਵਾਰ ਸਿੰਘਾਂ ਦਾ ਪ੍ਰਤਾਪ ਵਧੇਗਾ, ਚੜ੍ਹਦੀ ਕਲਾ ਹੋਏਗੀ ਔਰ ਰਾਜ ਵੀ ਕਰਨਗੇ। ਫਿਰ ਕਹਿੰਦੇ ਫਿਰ ਆਪਸ ਮਹਿ ਫਟ ਜਾਵਣਗੇ, ਕੁਝ ਕੁ ਸਮਾਂ ਰਾਜ ਕਰਕੇ ਇਹ ਆਪਸ ਚ ਫਟ ਜਾਣਗੇ, ਇਹ ਬਾਣੀ ਨਾਲੋਂ ਟੁੱਟ ਜਾਣਗੇ, ਇਹ ਮਰਿਆਦਾ ਨਾਲੋਂ ਟੁੱਟ ਜਾਣਗੇ, ਬਾਣੀ ਨਾਲੋਂ ਟੁੱਟ ਜਾਣਗੇ, ਆਪਣਾ ਵਜੂਦ ਭੁੱਲ ਜਾਣਗੇ, ਫਿਰ ਲੰਮਾ ਸਮਾਂ ਖੁਆਰੀ ਚੱਲੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅਖੀਰ ਜਦੋਂ ਕਿਸੇ ਦਾ ਜ਼ੋਰ, ਕਿਸੇ ਦੇ ਜ਼ੋਰ ਲਾਇਆ ਕੁਝ ਨਾ ਬਣਿਆ, ਫਿਰ ਸਾਰਾ ਪੰਥ ਇਕੱਠਾ ਹੋ ਕੇ ਅਕਾਲ ਪੁਰਖ ਅੱਗੇ ਬੇਨਤੀ ਕਰੇਗਾ ਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਬੌੜੀ ਕਰਨਗੇ। ਇਹ ਪੁਰਾਣੀ ਬੋਲੀ ਹੈ, ਇਹਦਾ ਮਤਲਬ ਹੈ ਲਾਜ ਰੱਖਣਗੇ ਆਪਣੇ ਸਿੱਖਾਂ ਦੀ। ਕਹਿੰਦੇ ਫਿਰ ਖਾਲਸੇ ਦਾ ਪ੍ਰਤਾਪ ਵਧੇਗਾ, ਖਾਲਸਾ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਰਾਜ ਕਰੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੁਆਰ ਹੋਏ ਸਭ ਮਿਲਹਿੰਗੇ, ਬਚੇ ਸ਼ਰਨ ਜੋ ਹੋਏ। ਇਹ ਜਿਹੜੇ ਕੁਛ ਕੁ ਬਚਨ ਨੇ ਇਹ 500 ਸਾਖੀ ਦੇ ਵਿੱਚ ਵੀ ਮਿਲਦੇ ਨੇ। ਸੋ ਕਹਿੰਦੇ ਫਿਰ ਮਹਾਰਾਜ ਜੀ ਲਾਜ ਰੱਖਣਗੇ। ਹੁਣ ਖਾਲਸਾ ਪੰਥ ਕਦੋਂ ਮਹਾਰਾਜ ਅੱਗੇ ਸਮਰਪਿਤ ਹੁੰਦਾ, ਸਾਰਾ ਖਾਲਸਾ ਪੰਥ ਸਾਰੀ ਕੌਮ ਇਕੱਠੀ ਹੋ ਕੇ ਆਪਸੀ ਗਿੱਲੇ ਸ਼ਿਕਵੇ ਛੋਟੀਆਂ ਛੋਟੀਆਂ, ਅਸੀਂ ਤਾਂ ਮਾਫ ਕਰਨਾ ਜਦੋਂ 12 ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ ਉਦੋਂ, ਜਾਂ ਢਾਡੀ ਸਿੰਘ ਸੁਣਾਉਂਦੇ ਨੇ, ਵਿਦਵਾਨ ਸੁਣਾਉਂਦੇ ਨੇ, ਉਦੋਂ ਅਸੀਂ ਸੋਚਦੇ ਹਾਂ ਸਿੱਖ ਮਿਸਲਾਂ ਪਿੱਛੇ ਲੜਦੇ ਰਹੇ ਆ। ਮਿਸਲ 20-50 ਪਿੰਡਾਂ ਦਾ ਰਾਜ ਹੁੰਦਾ ਸੀ ਉਹ, ਤੇ ਵੀ ਆਪਸ ਦੇ ਵਿੱਚ ਵੀ ਲੜਦੇ ਰਹੇ ਆ 20-50 ਪਿੰਡਾਂ ਦੇ ਰਾਜ ਪਿੱਛੇ। ਲੇਕਿਨ ਉਹ ਤਾਂ ਰਾਜ ਪਿੱਛੇ ਲੜਦੇ ਸੀ ਤੇ ਅਸੀਂ ਚੌਧਰ ਪਿੱਛੇ ਲੜਦੇ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਛੋਟੀ ਜਿਹੀਆਂ ਗੱਲਾਂ ਨੇ, ਬੁਰਾ ਨਾ ਮਨਾਇਓ, ਕਿਸੇ ਲਈ ਜਾਣ ਕੇ ਨਹੀਂ ਕਹਿ ਰਿਹਾ। ਪਿੰਡ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਅਸੀਂ ਗੁਰੂ ਘਰਾਂ ਦੀ ਚੌਧਰ ਪਿੱਛੇ ਲੜ ਰਹੇ ਹਾਂ, ਜਦਕਿ ਸਾਨੂੰ ਚਾਹੀਦਾ ਜੋ ਮਹਾਰਾਜ ਦੇ ਘਰ ਦੀ ਮਰਿਆਦਾ ਆ, ਸਾਰੇ ਸਿੱਖ ਬੈਠ ਕੇ ਗੁਰਮਤਾ ਕਰਕੇ ਗੁਰੂ ਘਰ ਦਾ ਪ੍ਰਬੰਧ ਚਲਾਉਣ, ਪ੍ਰਬੰਧਕ ਚੁਣਨ, ਤੇ ਅਸੀਂ ਗੁਰੂ ਘਰ ਦੀ ਮਰਿਆਦਾ ਨਹੀਂ ਮੰਨੀ, ਸਰਕਾਰਾਂ ਦੀ ਮੰਨ ਲਈ ਹੈ। ਚਲੋ ਮਹਾਰਾਜ ਸਮਤ ਬਖਸ਼ਣ, ਸਾਨੂੰ ਮਾੜਾ ਕੋਈ ਵੀ ਨਹੀਂ ਹੁੰਦਾ, ਸਾਰੇ ਆਪਾਂ ਗੁਰੂ ਕੇ ਸਿੱਖ ਹਾਂ। ਜੇ ਕਹੀਏ ਨਾ ਮੰਨ ਲਓ ਦੋ ਗਰੁੱਪ ਬਣ ਗਏ, ਉਹ ਕਿਹੜਾ ਮੁਸਲਮਾਨਾਂ ਦੇ ਨੇ, ਭਰਾ ਭਰਾਈ ਨੇ, ਘਰ ਦੇ ਵਿੱਚ ਵੀ ਤਾਂ ਜ਼ਮੀਨ 'ਚ ਵੰਡੀਆਂ ਪੈਂਦੀਆਂ ਹੀ ਨੇ, ਤੇ ਪਰ ਜੇ ਉਹਨਾਂ ਵੰਡੀਆਂ ਨੂੰ ਦੋਨੋਂ ਭਰਾ ਕੋਟਾਂ ਤੱਕ ਲੈ ਜਾਣ ਤਾਂ ਚੰਗੀ ਗੱਲ ਨਹੀਂ ਹੁੰਦੀ, ਪਿਓ ਦਾ ਦਿਲ ਵੀ ਦੁਖਦਾ ਹੈ। ਹਾਂ ਭਰਾ ਹੀ ਸਾਰੇ, ਤੇ ਮਹਾਰਾਜ ਜੀ ਨੇ ਜੋ ਸਾਨੂੰ ਪੰਚਾਇਤੀ ਸਿਸਟਮ ਦਿੱਤਾ ਹੈ ਕਲਗੀਧਰ ਪਾਤਸ਼ਾਹ ਜੀ ਨੇ, ਉਹਨੂੰ ਸਾਨੂੰ ਅਪਣਾਉਣਾ ਚਾਹੀਦਾ, ਔਰ ਉਹੀ ਪੰਚਾਇਤੀ ਸਿਸਟਮ ਨਾ ਅਪਣਾਉਣ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ। ਯਾਦ ਰੱਖਿਓ, ਰਾਜ ਖਾਲਸਾ ਪੰਥ ਨੇ ਲੈ ਕੇ ਦਿੱਤਾ ਸੀ ਤੇ ਮਹਾਰਾਜਾ ਸਾਹਿਬ ਮੁੱਠੀ 'ਚ ਕਰ ਲਿਆ ਸੀ ਆਪਣੀ। ਬਸ ਜੇ ਖਾਲਸਾ ਪੰਥ ਦੀ ਬਾਬਾ ਅਕਾਲੀ ਫੁੱਲਾ ਸਿੰਘ ਹੋਰ ਸਾਰੇ ਜਿੰਨੇ ਵੀ ਖਾਲਸਾ ਰਾਜ ਨੂੰ ਖੜਾ ਕਰਨ ਵਾਲੇ ਸੀ, ਉਹਨਾਂ ਤਮਾਮ ਗੁਰੂ ਕੇ ਸਿੱਖਾਂ ਨੂੰ ਆਪਣੇ ਨਾਲ ਬਰਾਬਰ ਲੈ ਕੇ ਮਹਾਰਾਜਾ ਫੈਸਲਾ ਕਰਦੇ, ਆਪਣੇ ਪੁੱਤਾਂ ਦੇ ਮੂੰਹ 'ਚ ਨਾ ਪੈਂਦੇ ਤਾਂ ਸ਼ਾਇਦ ਇਹ ਧੱਕੇ ਅੱਜ ਨਾ ਪੈਂਦੇ ਜਿਹੜੇ ਅੱਜ ਤੱਕ ਪੈ ਰਹੇ, ਤੇ ਕਦੋਂ ਤੱਕ ਪੈਣਗੇ ਮਹਾਰਾਜ ਜੀ ਜਾਣਦੇ। ਸੋ ਸਾਧ ਸੰਗਤ ਜੀ, ਮਹਾਰਾਜ ਜੀ ਦਾ ਜੋ ਬਚਨ ਹੈ 100-500 ਸਾਖੀ 'ਚ, ਇਹਨੂੰ ਅੱਜ ਮੰਨ ਲਓ, ਇਹਨੂੰ ਕੱਲ ਮੰਨ ਲਓ, ਇਹਨੂੰ ਪਰਸੋਂ ਨੂੰ ਮੰਨ ਲਿਓ, ਯਾਨੀ ਕਿ 100-101 ਸਦੀ ਲਾ ਲਓ, ਅੱਜ ਕੱਲ ਪਰਸੋਂ, ਭਾਵੇਂ 2 ਸਦੀਆਂ ਨੂੰ ਮੰਨ ਲਿਓ ਭਾਵੇਂ 5 ਨੂੰ, ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ, ਜਿੰਨਾ ਮਰਜ਼ੀ ਖੁਆਰ ਹੋ ਲਓ, ਅਖੀਰ ਇਕੱਠੇ ਹੋਣਾ ਪੈਣਾ, ਇੱਕ ਹੋਣਾ ਪੈਣਾ। ਆਪਸੀ ਰਜਸਾਂ ਛੱਡ ਕੇ ਏਕ ਪਿਤਾ ਏਕ ਸਕੇ ਹਮ ਬਾਰਕ, ਇੱਕ ਪਿਤਾ ਇੱਕ ਪਿਤਾ ਦੇ ਬੱਚੇ ਬਣਨਾ ਪੈਣਾ। ਮਹਾਰਾਜ ਅੱਗੇ ਹੱਥ ਖੜੇ ਕਰਕੇ ਅਰਦਾਸ ਕਰਨੀ ਪੈਣੀ ਹੈ, ਸੱਚੇ ਪਾਤਸ਼ਾਹ ਤੇਰਾ ਪੰਥ ਹੈ, ਇਹਨੂੰ ਤੂੰ ਹੀ ਸਾਂਭ ਸਕਦਾ, ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ। ਜਿੱਦਣ ਬਾਪੂ ਨੇ ਸਾਂਭਿਆ ਫਿਰ ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਹੋਣੀ, ਫਿਰ ਕਿਸੇ ਦੀ ਮਜਾਲ ਨਹੀਂ। ਦੇਖੋ ਬਹੁਤ ਅੱਤਿਆਚਾਰ ਸਹਿ ਲਿਆ ਕੌਮ ਨੇ ਹੁਣ ਤੱਕ, ਹਰ ਸਮੇਂ ਭਾਵੇਂ ਕਿਸੇ ਦਾ ਵੀ ਰਾਜ ਰਿਹਾ ਹੋਵੇ, ਸਾਨੂੰ ਤੋਹਫ਼ਾ ਅੱਤਿਆਚਾਰਾਂ ਦਾ ਹੀ ਮਿਲਿਆ ਹੈ, ਤੇ ਕਿੰਨਾ ਕੁ ਚੱਲਾਂਗੇ ਹੋਰ। ਆਓ ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ, ਨਾਲੇ ਅੰਮ੍ਰਿਤ ਧਾਰੀ ਹੋਈਏ, ਕਲਗੀਧਰ ਦੇ ਵਾਰਸ ਬਣੀਏ, ਭਾਈ ਤਾਰੂ ਸਿੰਘ ਦੇ ਭੈਣ ਭਰਾ ਬਣੀਏ, ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਜੀਵਨ, ਆਪਣੀ ਹਉਮੈ, ਆਪਣਾ ਸਭ ਕੁਛ ਸਮਰਪਣ ਕਰ ਦੇਈਏ, ਤਾਂ ਕਿ ਸਾਡੀ ਚੜ੍ਹਦੀ ਕਲਾ ਹੋ ਸਕੇ। ਕਿਉਂਕਿ ਜਿੰਨਾ ਚਿਰ ਅਸੀਂ ਮਹਾਰਾਜ ਜੀ ਦੇ ਅੱਗੇ ਸਮਰਪਿਤ ਨਹੀਂ ਹੋ ਜਾਂਦੇ, ਉਹਨਾਂ ਸਮਾਂ ਗੱਲ ਨਹੀਂ ਬਣਨੀ। ਐਵੇਂ ਅੱਤਿਆਚਾਰ ਚੱਲਣ ਦਾ ਹਰ ਸ਼ਾਸਕ ਦੇ ਹੱਥੋਂ ਇਹ ਕੋਈ ਜ਼ਰੂਰੀ ਨਹੀਂ ਹੈ ਆਪਣੇ ਗੁਰੂ ਦੇ ਅੱਗੇ ਹੱਥ ਜੋੜ ਲਈਏ, ਪੱਲੇ ਅੱਡ ਲਈਏ, ਮਹਾਰਾਜ ਸਮਤ ਬਖਸ਼ ਦੇਣਗੇ, ਸਾਰੇ ਰਾਹ ਖੋਲ ਦੇਣਗੇ। ਸਭ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਦੇ ਹੱਥ 'ਚ ਨੇ। ਜਿਹੜੇ ਸੱਚੇ ਪਾਤਸ਼ਾਹ ਇੱਕ ਬਚਨ ਕਹਿ ਕੇ ਸਮਾਪਤੀ ਕਰ ਦਿੰਦੇ ਹਾਂ ਜੀ, ਭਾਈ ਮਹਾਂ ਸਿੰਘ ਨੂੰ ਕਹਿੰਦੇ ਹੈ, ਮਹਾਂ ਸਿੰਘ ਦੱਸ ਤਿੰਨਾਂ ਲੋਕਾਂ ਦਾ ਰਾਜ ਦੇ ਦੀਏ ਮੁਕਤਸਰ ਸਾਹਿਬ ਦੀ ਜੰਗ ਹੋਣ ਤੋਂ ਬਾਅਦ। ਉਹ ਕਹਿੰਦਾ ਮਹਾਰਾਜ ਬੇਦਾਵਾ ਫਾੜ ਦਿਓ, ਬਸ ਆਹੀ ਚਾਹੀਦਾ, ਹੋਰ ਕੁਛ ਨਹੀਂ। ਜਿਹੜੇ ਮਹਾਰਾਜ ਇੱਕ ਬਚਨ ਨਾਲ ਸਭ ਕੁਛ ਦੇ ਸਕਦੇ ਹੈ, ਉਹਨਾਂ ਦੇ ਅੱਗੇ ਹੀ ਹੱਥ ਅੱਡ ਲਈਏ, ਬੇਨਤੀ ਕਰ ਲਈਏ, ਮਹਾਰਾਜ ਤੁਹਾਡੇ ਬੱਚੇ ਆ, ਤੁਸੀਂ ਦੇਣਾ ਜੋ ਦੇਣਾ ਸਾਨੂੰ, ਤੁਸੀਂ ਝੋਲੀਆਂ ਭਰ ਦਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੁਣ ਜਾਂ ਭੁੱਲਾਂ ਦੀ ਕੀਮਾ ਮਹਾਰਾਜ ਮਿਹਰਾਮਤ ਕਰਨ। ਆਪ ਸਭ ਸੰਗਤਾਂ ਤੇ, ਸਭ ਪ੍ਰਬੰਧਕਾਂ ਤੇ ਬੜੇ ਪ੍ਰੇਮ ਵਾਲੇ ਆ ਸਾਰੇ ਇੱਥੇ, ਕਥਾ ਪ੍ਰਬੰਧਕ ਵੀ ਸੰਗਤ ਵੀ ਬੜੇ ਪ੍ਰੇਮ ਨਾਲ ਸੁਣਦੀ ਹੈ, ਔਰ ਕੋਸ਼ਿਸ਼ ਵੀ ਕਰਦੇ ਹੈ ਜਿਹੜੇ ਸੁਝਾਅ ਸੰਗਤ ਵੱਲੋਂ ਜਾਂ ਗੁਰਸਿੱਖਾਂ ਵੱਲੋਂ ਆਉਂਦੇ ਆ ਉਹਨਾਂ 'ਤੇ ਅਮਲ ਕਰਨ ਦੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੁਣ ਜਾਂ ਭੁੱਲਾਂ ਦੀ ਕੀਮਾ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ, ਜੋ ਕਿ ਆਪਾਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਗੁਰਦੁਆਰਾ ਸਾਹਿਬ ਮਨਾ ਰਹੇ ਹਾਂ, ਉਸ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਬੜੇ ਹੀ ਗੁਰੂ ਕੇ ਕੀਰਤਨੀ ਹੈ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗੁਰਬਾਣੀ ਕੀਰਤਨਾਂ ਨਿਹਾਲ ਕਰਨ। ਇੱਕ ਦੋ ਜ਼ਰੂਰੀ ਬੇਨਤੀਆਂ, ਜੋ ਕਿ ਬੱਚਿਆਂ ਦਾ ਜੌਹਰੀ ਤੇਗ ਦਾ ਸਾਲਾਨਾ ਪ੍ਰੋਗਰਾਮ ਸਪਤੰਬਰ 5 ਤੇ 6 ਨੂੰ ਗੁਰੂ ਘਰ ਹੋਣ ਜਾ ਰਿਹਾ ਹੈ। ਬੱਚਿਆਂ ਵੱਲੋਂ ਵਾਹ ਟੇਬਲ ਲਗਾਇਆ ਗਿਆ ਹੈ, ਉਹਨਾਂ ਦਾ ਮਨੋਬਲ ਵਧਾਉਣ ਲਈ, ਆਪ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਨਾਲ ਜ਼ਰੂਰ ਜਾ ਕੇ ਆਪਣੇ ਦਸਵੰਧ ਵਿੱਚੋਂ ਮਾਇਆ ਪਾਓ। ਨਾਲ ਹੀ ਸਾਡੇ ਪੈਂਜੀ ਗੁਰਤਾਸ ਕੌਰ ਵੱਲੋਂ ਇੱਕ ਪੰਜਾਬੀ ਬੁੱਕ ਸਪੈਸ਼ਲ ਬੱਚਿਆਂ ਲਈ ਤਿਆਰ ਕੀਤੀ ਗਈ ਹੈ, ਜੋ ਕਿ ਬੱਚੇ ਗੁਰਮੁਖੀ ਨਾਲ ਜੁੜਨਾ ਚਾਹੁੰਦੇ ਹੋਣ, 2 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਲਈ ਉਹਨਾਂ ਨੇ ਉਹ ਬੁੱਕ ਤਿਆਰ ਕੀਤੀ ਹੈ। ਆਪ ਉਹਨਾਂ ਨਾਲ ਜਾ ਕੇ ਬਾਹਰ ਟੇਬਲ 'ਤੇ ਸੰਪਰਕ ਕਰ ਸਕਦੇ ਹੋ। ਨਾਲ ਹੀ ਗੁਰੂ ਘਰ ਵੱਲੋਂ ਜੋ ਡਾਕਟਰ ਦਾ ਕਲੀਨਿਕ ਸਾਡੇ ਪਾਸ, ਅੱਜ 2 ਵਜੇ ਤੱਕ ਡਾਕਟਰਾਂ ਦੀ ਟੀਮ ਬਾਹਰ ਬੈਠੀ ਹੈ,

ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਸਭਨਾਂ 'ਤੇ ਵਾਰ ਬਖਸ਼ਿਸ਼ ਕਰਕੇ ਆਪਣੀ ਗੋਦ ਦਾ ਆਨੰਦ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ ਜੀ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਭੁੱਲ ਚੁੱਕ ਦੀ ਖਿਮਾ ਸੀਸ ਬਖਸ਼ਿਸ਼।

0: ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਹੈ। ਅਸੀਂ ਕੋਟ ਅਨ ਕੋਟ ਪ੍ਰਣਾਮ ਕਰਦੇ ਉਹਨਾਂ ਦੀ ਸ਼ਹਾਦਤ ਨੂੰ, ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ। ਅਤੇ ਉਹਨਾਂ ਦਾ ਕਸੂਰ ਇੰਨਾ ਹੀ ਸੀ, ਗੁਰੂ ਦੇ ਸਿੰਘ ਸੀ ਅਤੇ ਜਦੋਂ ਗੁਰੂ ਦੇ ਪਿਆਰੇ ਸਿੰਘ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿੰਦੇ ਸੀ ਅਤੇ ਉਸ ਟਾਈਮ ਆਪਣੀ ਮਾਤਾ ਨੂੰ ਕਹਿ ਕੇ ਪ੍ਰਸ਼ਾਦਾ ਪਾਣੀ ਲੈ ਕੇ ਅਤੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਲੈ ਕੇ ਜਾਂਦੇ ਸੀ ਅਤੇ ਉਸ ਟਾਈਮ ਦੀ ਹਕੂਮਤ ਨੇ ਜਦੋਂ ਫੜਿਆ ਅਤੇ ਉਹਨਾਂ ਨੂੰ ਤਸੀਹੇ ਦਿੱਤੇ, ਉਹਨਾਂ ਦੇ ਕੇਸ ਕੱਟਣ ਦੀ ਗੱਲ ਕੀਤੀ ਵੀ ਕੇਸ ਕੱਟ ਦੇਣੇ ਆ। ਪਰ ਉਹ ਆਪਾਂ ਸਾਰੇ ਇਤਿਹਾਸ ਸਰਵਣ ਕਰਦੇ ਰਹਿੰਦੇ ਹਾਂ, ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਮੈਂ ਬੇਨਤੀ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਤੁਸੀਂ ਕੀਰਤਨ ਸਰਵਣ ਕਰਦੇ ਹਾਂ, ਮਹਾਰਾਜ ਦੀ ਤਾਕਤ ਮਿਲਦੀ ਆ, ਸਾਨੂੰ ਗੁਰਬਾਣੀ ਤਾਕਤ ਦਿੰਦੀ ਆ ਅਤੇ ਜਿਹੜਾ ਸਾਡਾ ਇਤਿਹਾਸ ਆ ਉਹ ਵੀ ਸਾਨੂੰ ਜਾਣ ਪਾਉਂਦਾ, ਸਾਡੇ 'ਚ ਜੂੰਝਣ ਦੇ ਬਲ ਬਖਸ਼ਦਾ। ਇਤਿਹਾਸ ਢਾਡੀ ਸਿੰਘ ਦੱਸਦੇ ਆ, ਕਥਾਵਾਚਕ ਦੱਸਦੇ ਆ, ਕੀਰਤਨ ਗੁਰੂ ਦੇ ਪਿਆਰੇ ਕੀਰਤਨੀਏ ਧੰਨ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਉਹ ਦੱਸਦੇ ਆ, ਗੁਰਬਾਣੀ ਨਾਲ ਜੋੜਦੇ ਆ। ਸੋ ਮੇਰੀ ਬੇਨਤੀ ਆ ਕਿ ਜਿਵੇਂ ਸਾਡੇ ਪਾਸ ਪੰਥ ਦਾ ਮਹਾਨ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ, ਜਿਹੜੇ ਕਿ ਬਹੁਤ ਹੀ ਮਸ਼ਹੂਰ ਮੀਰੀ ਪੀਰੀ ਢਾਡੀ ਜਥਾ ਇਹਨਾਂ ਦਾ, ਕੱਲ੍ਹ ਇਹ ਇੱਥੇ ਸਾਡੇ ਕਬੀਰ ਦੇ ਘਰ ਪ੍ਰੋਗਰਾਮ 'ਤੇ ਆਏ ਸੀ, ਲਖਵਿੰਦਰ ਹਰਵਿੰਦਰ ਸਿੰਘ ਕੰਗ ਦੇ ਘਰ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੱਲ੍ਹ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਆ, ਤੁਸੀਂ ਆ ਕੇ ਜ਼ਰੂਰ ਹਾਜ਼ਰੀ ਲਵਾਇਓ। ਸੋ ਇਹਨਾਂ ਨੂੰ ਸਪੈਸ਼ਲ ਬੇਨਤੀ ਕੀਤੀ, ਇਹਨਾਂ ਨੇ ਸਵੀਕਾਰ ਕੀਤੀ, ਆਪ ਸੰਗਤਾਂ ਦੇ ਦਰਸ਼ਨ ਕਰਨ ਆਏ ਅਤੇ ਉਸ ਮਹਾਨ ਸ਼ਹੀਦ ਨੂੰ ਜੋ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ। ਕੋਈ ਅਸੀਂ ਕੱਲ੍ਹ ਇੱਥੇ ਨਹੀਂ ਸੀ, ਕੈਲੀਫੋਰਨੀਆ ਅਤੇ ਨਵਾਡਾ ਸਟੇਟ ਦੇ ਕੁਛ ਗੁਰਦੁਆਰਿਆਂ ਦੀ ਮੀਟਿੰਗ ਸੀ ਸੈਕਰਾਮੈਂਟੋ, ਦਾਸ ਉੱਥੇ ਗਿਆ, ਉੱਥੇ ਇੱਕ ਖਾੜਕੂ ਸਿੰਘ ਨੂੰ ਮਿਲਿਆ, ਮੈਂ ਦੱਸਣਾ ਫਰਜ਼ ਬਣਦਾ, ਬਲਵੀਰ ਸਿੰਘ ਉਰਫ ਧੰਨਾ ਸਿੰਘ 1986 ਦੇ ਸਰਬੱਤ ਖਾਲਸੇ 'ਚ ਜੋ ਪੰਥਕ ਕਮੇਟੀ ਮੈਂਬਰ ਚੁਣਿਆ ਗਿਆ ਸੀ। ਉਸ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਹੈਰਾਨ ਹੋ ਜਾਈਦਾ, ਕਹਿੰਦਾ ਕਿ ਜਦੋਂ 84 ਦਾ ਅਟੈਕ ਹੋਇਆ ਉਸ ਤੋਂ ਬਾਅਦ ਬਹੁਤ ਨੁਕਸਾਨ ਹੋਇਆ, ਸਾਡੇ ਸਿੰਘ ਸ਼ਹੀਦ ਹੋ ਗਏ ਅਤੇ ਅਸੀਂ ਜਦੋਂ ਫਿਰ ਤੁਰੇ ਅਸੀਂ ਸਭ ਤੋਂ ਪਹਿਲਾਂ ਇੱਕ ਸਾਈਕਲ ਲਿਆ। ਅਸੀਂ ਮਾਣ ਕਰਦੇ ਹਾਂ ਕਿ ਉਹ ਸਾਡੇ ਖਾੜਕੂ ਸਿੰਘ ਸਾਈਕਲਾਂ 'ਤੇ ਰਾਈਡ ਨਹੀਂ ਸੀ ਜਾਣ ਨੂੰ, ਲੁਕੇ ਹੋਏ ਸੀ ਅਤੇ ਭਾਈ ਧੰਨਾ ਸਿੰਘ ਹੁਣ ਵੀ 3 ਸਾਲ ਜੇਲ੍ਹ 'ਚ ਰਹੇ, ਫੜ ਹੋ ਗਏ ਸੀ। ਮੈਂ ਹੁਣ ਇਸ ਪਾਸੇ ਨਹੀਂ ਜਾਣਾ, ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਉਹੀ ਲੀ ਜਿਹੜੀ ਲਹਿਰ ਵੱਜ ਚੁੱਲੀ ਚੱਲੀ ਆਉਂਦੀ ਆ, ਭਾਈ ਤਾਰੂ ਸਿੰਘ ਜੀ ਦੇ ਵਾਰਸ ਇਸੇ ਤਰ੍ਹਾਂ ਜਿਹੜੇ ਅਨੇਕਾਂ ਸ਼ਹੀਦ ਹੋਏ ਆ, ਜਿਨ੍ਹਾਂ ਪਰਿਵਾਰਾਂ ਨੇ ਉਹਨਾਂ ਖਾੜਕੂਆਂ ਨੂੰ ਭੋਜਨ ਵੀ ਛਕਾਇਆ, ਲੰਗਰ ਪਾਣੀ ਛਕਾਇਆ, ਉਹਨਾਂ ਦੇ ਪਰਿਵਾਰਾਂ ਨੂੰ ਇੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ। ਬਹੁਤ ਸਾਰੇ ਤਾਂ ਭਾਈ ਜਸਵੰਤ ਸਿੰਘ ਖਾਲੜੇ ਨੇ ਦੱਸੇ ਕਿ 25,000 ਦੀ ਜਿਹੜੇ ਲਵਾਰਸ ਕਹਿ ਕੇ ਸਿਵਿਆਂ 'ਚ ਛਾੜ ਦਿੱਤੇ, ਸ਼ਮਸ਼ਾਨ ਘਾਟਾਂ 'ਚ, ਅਤੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਜਿਹੜੇ ਦਰਿਆਵਾਂ 'ਚ ਰੋੜ ਦਿੱਤੇ। ਸੋ ਇਹ ਉਹੀ ਲਹਿਰ ਚੱਲੀ ਆਉਂਦੀ ਆ, ਉਸ ਦੇ ਅਸੀਂ ਵਾਰਸ ਹਾਂ। ਭਾਈ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਢਾਡੀ ਸਿੰਘਾਂ ਨੂੰ ਵੀ ਸੁਣਨਾ ਬਹੁਤ ਜ਼ਰੂਰੀ ਹੈ, ਸੁਣ ਕੇ ਜਾਇਓ, ਆਓ। ਭਾਈ ਲਖਵਿੰਦਰ ਸਿੰਘ ਜੀ ਹੁਣਾਂ ਨੂੰ ਮੈਂ ਬੇਨਤੀ ਕਰਦਾ, ਉਹ ਆਪ ਸੰਗਤਾਂ ਨੂੰ 12 ਅਤੇ ਉਸ ਮਹਾਨ ਯੋਧੇ ਦਾ ਇਤਿਹਾਸ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ ਇਹ ਵੀ ਨਹੀਂ ਚੱਲਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ। ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋਂ ਤਾਜ ਨਾ ਹੂਰੋਂ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ 'ਚ ਯਾਦ ਕਰਦੇ ਹਾਂ, ਜਿਹਦੇ ਜ਼ਿਕਰ ਆਉਂਦਾ ਖੋਪਰੀਆਂ ਲੁਹਾਈਆਂ, ਐਸੀ ਮਹਾਨ ਸ਼ਖਸੀਅਤ ਸਾਡੇ ਇਤਿਹਾਸ ਜਿਨ੍ਹਾਂ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਨਾਂ 'ਚ ਯਾਦ ਕੀਤਾ ਜਾਂਦਾ ਹੈ। ਅੱਜ ਦਾ ਸਾਰਾ ਹੀ ਦੀਵਾਨ ਉਹਨਾਂ ਦੀ ਸ਼ਹਾਦਤ ਨੂੰ ਮੱਥਾ ਟੇਕਦਿਆਂ ਹੋਇਆਂ ਆਪਾਂ ਨੇ ਉਹਨਾਂ ਦੇ ਗੁਣਗਾਇਨ ਕੀਤੇ ਅਤੇ ਕਰਨੇ ਨੇ। ਗੁਰੂ ਨੇ ਕਿਰਪਾ ਕੀਤੀ, ਜੰਡੀ ਸਾਹਿਬ ਤੁਹਾਨੂੰ ਦੱਸ ਹੀ ਗਏ ਨੇ, ਇਹ ਅਚਾਨਕ ਹੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਤੁਹਾਡੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲ ਗਿਆ। ਸੋ ਆਓ ਪਹਿਲਾਂ ਸਾਰੇ ਹੀ ਰਲ ਮਿਲ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਫਤਿਹ ਦੇ ਸਿਮਰਨ ਦੁਆਰਾ ਗੁਰੂ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਪਿਆਰ ਚਾਓ ਅਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਖੋਪਰ ਲੱਥਦਾ ਹੋਇਆ ਵੇਖਿਆ। ਮੈਂ ਇਤਿਹਾਸ ਦਾ ਪਾਠਕ ਹੋਣ ਦੇ ਨਾਤੇ ਇਸ ਪਾਸੇ ਦੇ ਉੱਤੇ ਥੋੜ੍ਹਾ ਬਹੁਤਾ ਤਾਂ ਯਾਦ ਕਰਦਾ ਰਹਿੰਦਾ, ਵੇਖਦਾ ਰਹਿੰਦਾ ਕਿ ਆਖਰ ਕਾਰਨ ਕੀ ਬਣੇ, ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਕਿਉਂ। ਸਮਾਂ ਬਹੁਤ ਕੀਮਤੀ ਹੈ, ਮੈਂ ਬਾਹਰੀ ਪ੍ਰਮਾਣ ਕੋਈ ਵੀ ਨਹੀਂ ਦੇਣਾ ਅਤੇ ਡਾਇਰੈਕਟ ਇਤਿਹਾਸ ਦੁਆਰਾ ਤੁਹਾਡੇ ਸਨਮੁਖ ਹਾਜ਼ਰੀ ਭਰਨੀ ਲੋਚਦਾ ਹਾਂ। ਭਾਈ ਤਾਰੂ ਸਿੰਘ ਦੀ ਸ਼ਖਸੀਅਤ ਬਾਰੇ ਸਾਡੇ ਵੀਰ ਜੀ ਜੰਡੀ ਸਾਹਿਬ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਵੇਂ ਉਹ ਸਿੰਘਾਂ ਦੀ ਸੇਵਾ ਕਰਦੇ ਸਨ, ਜਿੱਦਾਂ ਮੌਜੂਦਾ ਸਮੇਂ 'ਚ ਕਈ ਪਰਿਵਾਰਾਂ ਨੇ ਸਿੰਘਾਂ ਦੀ ਸੇਵਾ ਕੀਤੀ ਪ੍ਰਸ਼ਾਦੇ ਪਾਣੀ ਦੇ ਨਾਲ, ਅਤੇ ਬਾਅਦ 'ਚ ਭਾਰੀ ਤਸ਼ੱਦਦ ਉਹਨਾਂ ਨੂੰ ਝੱਲਣਾ ਪਿਆ। ਸਾਡੇ ਵੀਰ ਭਾਅ ਜੀ ਅੰਮ੍ਰਿਤਪਾਲ ਸਿੰਘ ਜੀ ਬੈਠੇ ਨੇ, ਕੱਲ੍ਹ ਇਹਨਾਂ ਹੀ ਚੇਚੇ ਤੌਰ 'ਤੇ ਹੁਕਮ ਲਾ ਦਿੱਤਾ ਸੀ। ਮੈਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ। ਸਿੱਖੀ ਦਾ ਦਰਦ ਰੱਖਣ ਵਾਲੀਆਂ ਆਤਮਾਵਾਂ ਹਨ ਸੰਗਤ ਜੀ, ਜਿਨ੍ਹਾਂ ਦੇ ਮਨ 'ਚ ਲਾਹਾ ਹੁੰਦਾ ਹੈ ਕਿ ਆ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਨਾਲ ਵੱਡ ਵਡੇਰਿਆਂ ਦੀ ਗਾਥਾ ਕਿਸੇ ਤਰੀਕੇ ਨਾਲ ਸਾਂਝੀ ਹੋ ਜਾਵੇ। ਅਤੇ ਮੈਂ ਵੇਖਿਆ ਬਹੁਤੀ ਜਗ੍ਹਾ 'ਤੇ ਕੀਰਤਨ ਦੀ ਸਮਾਪਤ ਹੁੰਦੀ ਹੈ ਅਤੇ ਨਾਲ ਹੀ ਸਮਾਪਤੀ ਦੇ ਆਪਾਂ ਘਰਾਂ ਨੂੰ ਉੱਠ ਕੇ ਚੱਲ ਜਾਂਦੇ ਜਾਂ ਲੰਗਰ 'ਚ ਬੈਠ ਜਾਂਦੇ ਹਾਂ ਜਾ ਕੇ, ਜਾਂ ਬਾਹਰ ਜਾ ਕੇ ਗਰੁੱਪ ਬਣਾ ਲੈਂਦੇ। ਕੀਰਤਨ ਬੇਹੱਦ ਜ਼ਰੂਰੀ ਆ, ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ। ਪਰ ਇਹ ਜਿਹੜਾ ਇਤਿਹਾਸ ਹੈ ਕੌਮਾਂ ਦੀ ਸ਼ਾਹ ਰਾਗ ਉੱਤੇ ਲੱਗੇ ਹੋਏ ਮੀਲ ਪੱਥਰ ਦਾ ਕੰਮ ਕਰਦਾ। ਮੈਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਭਾਈ ਤਾਰੂ ਸਿੰਘ ਜੀ, ਸ਼ਾਮ ਦਾ ਵਕਤ ਹੈ, ਅੱਗੇ ਅੱਗੇ ਮੱਝਾਂ ਜਾ ਰਹੀਆਂ ਨੇ, ਖੇਤਾਂ 'ਚੋਂ ਘਰ ਵੱਲ ਨੂੰ ਆ ਰਹੇ ਨੇ, ਖੂਹ ਲੱਗਾ ਹੋਇਆ ਖੇਤਾਂ ਦੇ ਵਿੱਚ, ਮੋਢੇ ਦੇ ਉੱਤੇ ਡਾਂਗ ਰੱਖੀ ਹੋਈ ਹੈ, ਸੁਰਤ ਅਕਾਲ ਦੇ ਨਾਲ ਜੁੜੀ ਹੋਈ ਹੈ। ਵਕਤ ਹੋ ਗਿਆ ਜਿਹਨੂੰ ਆਪਾਂ ਪੰਜਾਬੀ ਤਰਕਾਲਾਂ ਕਹਿੰਦੇ ਹਾਂ, ਸੰਧਿਆ ਵੇਲਾ। ਭਾਈ ਤਾਰੂ ਸਿੰਘ ਨੇ ਆਖਿਆ ਰੱਬ ਨਾਲ ਕੁਝ ਗੱਲਾਂ ਕਰ ਲਈਏ। ਫਿਰ ਜਿਹੜੇ ਰੱਬ ਨਾਲ ਕੁਝ ਗੱਲਾਂ ਕਰਨੀਆਂ ਸਨ, ਮੇਰੇ ਪਾਤਸ਼ਾਹ ਦੇ ਨਾਲ ਸਵਾਲ ਜਵਾਬ ਕਰਦਾ ਭਾਈ ਤਾਰੂ ਸਿੰਘ, ਰੱਬ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਤੁਸੀਂ ਵੀ ਪੁੱਛ ਦਿਓ ਰੋਜ਼ਾਨਾ, ਸੱਚੇ ਪਾਤਸ਼ਾਹ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤ ਬੈ ਸਰ ਸੰਭਾਲੇ। ਸੱਚੇ ਪਾਤਸ਼ਾਹ ਤੇਰਾ ਦਰ ਕਿੱਦਾਂ ਦਾ, ਤੇਰਾ ਘਰ ਕਿੱਦਾਂ ਦਾ ਸੱਚੇ ਪਾਤਸ਼ਾਹ, ਜਿੱਥੇ ਬੈਠ ਕੇ ਤੂੰ ਸਾਰੀ ਸੰਸਾਰ ਦੀ ਪ੍ਰਿਤ ਪਾਲਣਾ ਕਰਦਾ ਹੈ, ਉਹਨਾਂ ਰੋਜੀ ਪਹੁੰਚਾਉਂਦਾ ਹੈ। ਸੋਦਰ ਸਾਹਿਬ ਜੀ ਦਾ ਜਾਪ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਰ ਰਹੇ ਨੇ। ਸਾਡੇ ਵੀਰ ਜੀ ਭਾਈ ਦਿਲਬਾਗ ਸਿੰਘ ਜੀ ਔਰ ਸਰਦਾਰ ਗੋਪਾਲ ਸਿੰਘ ਜੀ, ਮਹਾਂਪੁਰਸ਼ਾਂ ਵੱਲੋਂ ਬਖਸ਼ੀ ਹੋਈ ਇਹ ਰੂਹ, ਸ਼ਹੀਦ ਦਾ ਦਰਜਾ ਜਿਹਨੂੰ ਦਿੱਤਾ ਹੋਇਆ। ਮੈਂ ਪਿਛਲੇ ਸੰਡੇ ਵੀ ਤੁਹਾਡੇ ਨਾਲ ਬੇਨਤੀ ਅਤੇ ਤੁਸੀਂ ਸਾਰੇ ਪਿਆਰ ਵਾਲੇ ਬੈਠੇ ਹੋ, ਮੈਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ। ਇਹ ਸਾਰਾ ਹੀ ਮਜ਼ਬੂਨ ਮੈਂ ਆਪ ਲਿਖਣ ਦਾ ਯਤਨ ਕੀਤਾ ਹੈ ਤੁਹਾਡੀ ਅਸੀਸ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਇਹ ਜੇ ਆ ਹੀ ਰਹੇ ਸਨ, ਪਹਿਲੀਆਂ ਦੋ ਪੰਕਤੀਆਂ ਉਚਾਰਨ ਕੀਤੀਆਂ, ਸੱਚੇ ਪਾਤਸ਼ਾਹ ਤੇਰਾ ਘਰ ਕਿਹੋ ਜਿਹਾ ਹੈ, ਤੇਰਾ ਦਰ ਕਿਹੋ ਜਿਹਾ ਹੈ। ਗੱਲਾਂ ਤਾਂ ਇੱਦਾਂ ਹੁੰਦੀਆਂ ਨੇ ਰੱਬ ਦੇ ਨਾਲ, ਜੇਕਰ ਬਾਣੀ ਨੂੰ ਪਿਆਰ ਨਾਲ ਪੜ੍ਹੀਏ ਨਾ ਸਾਧ ਸੰਗਤ ਜੀ, ਇੱਕ ਪੰਕਤੀ ਤੋਂ ਅੱਗੇ ਤੁਰਨ ਨੂੰ ਜੀ ਨਹੀਂ ਕਰਦਾ। ਕਿਉਂ ਨਾ ਸਤਿਗੁਰਾਂ ਦੇ ਦਰਸ਼ਨ ਹੋਣ,
ਮੇਰੇ ਪਾਤਸ਼ਾਹ ਨੇ ਦੋਹਰਿਆਂ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮਿਲੇ। ਇਹਨਾਂ ਸ਼ਬਦਾਂ 'ਚੋਂ ਰੱਬ ਦੇ ਦਰਸ਼ਨ ਨਾ ਹੋਣ ਤਾਂ ਫਿਰ ਸ਼ਬਦਾਂ ਦੀ ਕੀਮਤ ਕੀ ਸਾਧ ਸੰਗਤ ਜੀ। ਜੇ ਰਹਿਰਾ ਸਾਹਿਬ ਦਾ ਜਾਪ ਕਰਨਾ ਤਾਂ ਕਿਤੇ ਇੱਦਾਂ ਅੱਖਾਂ ਬੰਦ ਕਰਕੇ ਸਿੱਧਾ ਬਾਬੇ ਨਾਲ ਗੱਲਾਂ ਕਰੀਏ ਜਾ ਕੇ ਸੱਚੇ ਪਾਤਸ਼ਾਹ ਤੂੰ ਕਿੱਥੇ ਬੈਠਾ ਹੋਇਆ ਵੇਖਣ ਨੂੰ ਜੀ ਕਰਦਾ, ਆਨੰਦ ਕਿਉਂ ਨਾ ਆਊ। ਅਜੇ ਦੋ ਹੀ ਪੰਕਤੀਆਂ ਉਚਾਰਨ ਕੀਤੀਆਂ ਸਨ ਕਿਸੇ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪੈ ਗਈ। ਉਹ ਜੋ ਰੋਣ ਦੀ ਆਵਾਜ਼ ਕੰਨਾਂ 'ਚ ਪਈ ਇਹ ਦਿਲ ਦਾ ਦਰਦ ਰੱਖਣ ਵਾਲੀ ਦੁਖੀਆਂ ਦਾ ਦਰਦ ਆਪਣੇ ਸੀਨੇ 'ਚ ਸਮਾਉਣ ਵਾਲੀ ਮਹਾਨ ਆਤਮਾ ਸੀ। ਇਸੇ ਕਰਕੇ ਤੇ ਬਾਹਰ ਡੇਰਿਆਂ 'ਤੇ ਮਾਝੇ 'ਚ ਡੇਰੇ ਕਹਿ ਦਿੰਦੇ ਨੇ, ਕਈ ਥਾਂ ਬਹਿਕਾਂ ਕਹਿ ਦਿੰਦੇ ਨੇ, ਹੁਣ ਇੰਗਲਿਸ਼ 'ਚ ਆਪਾਂ ਫਾਰਮ ਹਾਊਸ ਵੀ ਕਹਿਣਾ ਸ਼ੁਰੂ ਕਰ ਦਿੱਤਾ। ਜਿੱਥੇ ਇਨਸਾਨ ਖੇਤੀਬਾੜੀ ਕਰਕੇ ਆਪਣੇ ਹਲ ਪੰਜਾਲੇ ਉੱਥੇ ਹੀ ਰੱਖ ਦਿੰਦਾ। ਅੱਜ ਹਾਲਾਤ ਥੋੜ੍ਹੇ ਜਿਹੇ ਬਦਲ ਗਏ, ਸਾਡਾ ਰਹਿਣ ਸਹਿਣ ਉੱਚਾ ਹੋ ਗਏ। ਭਾਈ ਤਾਰੂ ਸਿੰਘ ਦੇ ਇਹ ਖੂਹ ਦਿੱਤੇ ਆਮ ਤੌਰ 'ਤੇ, ਕਿਉਂਕਿ ਖੂਹ ਲੱਗਾ ਹੁੰਦਾ ਸੀ, ਆਪਾਂ ਬਹਿਕਾਂ ਨੂੰ ਪੁਰਾਤਨ ਸਮੇਂ 'ਚ ਖੂਹ ਵੀ ਕਹਿ ਦਿੰਦੇ ਸਾਂ। ਮੈਂ ਖੂਹ 'ਤੇ ਚੱਲੀ ਹਾਂ ਪ੍ਰਸ਼ਾਦਾ ਲੈ ਕੇ, ਮਾਵਾਂ ਸਾਡੀਆਂ ਜਾਂਦੀਆਂ ਸਨ, ਬੜੀ ਸਾਫ਼ ਸੁਥਰੀ ਜਗ੍ਹਾ ਹੁੰਦੀ ਸੀ। ਆਖਿਰ ਇੱਥੇ ਸਿੰਘਾਂ ਦਾ ਆਉਣਾ ਜਾਣਾ ਸੀ। ਮੁਗਲੀਆ ਹਕੂਮਤ ਨੇ ਬੜਾ ਤੰਗ ਪਰੇਸ਼ਾਨ ਕੀਤਾ ਸੀ, ਜਿੱਦਾਂ ਮੌਜੂਦਾ ਦੌਰ 'ਚ ਹਲਕੇ ਕੁੱਤਿਆਂ ਦੇ ਵਾਂਗ ਸਿੰਘਾਂ ਦੇ ਪਿੱਛੇ ਇਹ ਸਰਕਾਰ ਪਈ ਰਹੀ ਅਤੇ ਅੱਜ ਦੇ ਦਿਨ ਤੱਕ ਪਈ। ਹੁਣ ਜਿਨ੍ਹਾਂ ਨੇ ਘਰ ਬਾਰ ਛੱਡੇ ਸਨ ਉਹਨਾਂ ਨੂੰ ਕਾਇਆ ਕਰਕੇ ਭੁੱਖ 'ਤੇ ਲੱਗਦੀ ਹੈ ਨਾ ਸਾਧ ਸੰਗਤ। ਕਈ ਦਿਨਾਂ ਦੇ ਭੁੱਖੇ 'ਤੇ ਆਏ ਜਦੋਂ ਘਰਾਂ 'ਚ ਆਣ ਕੇ ਗੱਫਾ ਪਾਣੀ ਛਕਦੇ ਸਨ, ਇਹ ਤਾਂ ਅਸੀਂ ਹੱਡੀ ਹੰਢਾਇਆ ਨਾ। ਤਾਂ ਮੈਂ ਸਮਝਦਾ ਜਿੰਨੇ ਬੈਠੇ ਨੇ 90% 'ਤੇ ਹੰਢਾਏ ਆਏ ਨੇ ਜਿਹੜੇ ਪੰਜਾਬ 'ਚ ਨੇ, ਅਤੇ ਜਿਹੜੇ ਖਾਸ ਕਰਕੇ ਮਾਝੇ ਦੀ ਧਰਤੀ ਦੇ ਉੱਤੇ ਨੇ। ਮੈਂ ਇਲਾਕੇ ਦੀ ਉਸ ਤਰ੍ਹਾਂ ਮਾੜੇ ਕੁਰਬਾਨੀਆਂ ਸਾਰਿਆਂ ਬਹੁਤ ਵਧੀਆਂ ਦਿੱਤੀਆਂ ਨੇ, ਮਾਝੇ ਨੇ, ਮਾਲਵੇ ਨੇ, ਦੁਆਬੇ ਨੇ, ਕਿਸੇ ਨੂੰ ਘੱਟ ਮਾਰ ਨਹੀਂ ਪਈ, ਪਰ ਮਾਝੇ ਨੂੰ ਤਾਂ ਬਹੁਤ ਹੀ ਜ਼ਿਆਦਾ ਮਾਰ ਪਈ ਨਾ ਸਾਧ ਸੰਗਤ ਜੀ। ਸੋ ਮੈਂ ਬੇਨਤੀ ਕਰ ਰਿਹਾ, ਸ਼ਾਇਦ ਹੀ ਕੋਈ ਐਸਾ ਘਰ ਹੋਵੇਗਾ ਜਿਨ੍ਹਾਂ ਨੇ ਪੁਲਿਸ ਦੀਆਂ ਡਾਂਗਾਂ ਨਹੀਂ ਖਾਧੀਆਂ ਅਤੇ ਜਿਨ੍ਹਾਂ ਨੇ ਸਿੰਘਾਂ ਨੂੰ ਪ੍ਰਸ਼ਾਦ ਪਾਣੀ ਨਾ ਛਕਾਇਆ ਹੋਵੇ। ਇਹ ਹਕੂਮਤ ਦੀਆਂ ਅੱਖਾਂ 'ਚ ਕੰਡੇ ਵਾਂਗ ਡੜਕਦੇ ਸਨ, ਪਰ ਕੀ ਹਿੰਦੂ ਕੀ ਮੁਸਲਮਾਨ, ਸਿੱਖਾਂ ਨੇ ਤਾਂ ਪਿਆਰ ਕਰਨਾ ਸੀ, ਹਰ ਧਰਮ ਦਾ ਇਨਸਾਨ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਬੜਾ ਪਿਆਰ ਕਰਦੇ ਸਨ, ਸਤਿਕਾਰ ਕਰਦੇ ਸਨ, ਜਿੱਦਾਂ ਭਾਈ ਜੁਗਰਾਜ ਸਿੰਘ ਤੂਫਾਨ ਨੂੰ ਤੁਸੀਂ ਅੱਜ ਤੱਕ ਕਰਦੇ। ਹਿੰਦੂ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ, ਸਰਕਾਰ ਦੀ ਚੱਲਦੀ ਨਹੀਂ ਸੀ, ਸਰਕਾਰ ਦੇ ਟੋਟਾਂ ਦੀ ਨਹੀਂ ਸੀ ਚੱਲਦੀ। ਇਹਦੇ ਰੋਣ ਦੇ ਕਿਸੇ ਦੇ ਰੋਣ ਦੇ ਕੰਨਾਂ ਦੇ ਵਿੱਚ ਆਵਾਜ਼ ਆਣ ਕੇ ਪਈ, ਮੱਝਾਂ ਛਾਂ 'ਚ ਧੋ ਕੇ ਤੁਰੀਆਂ ਜਾ ਰਹੀਆਂ ਸਨ। ਹੁਣ ਰੱਬ ਦਾ ਜਾਪ ਕਰਦਿਆਂ ਕਰਦਿਆਂ ਭਾਈ ਤਾਰੂ ਸਿੰਘ ਨੇ ਬਿਰਤੀ ਉਸ ਰੋਣ ਵਾਲ ਨੂੰ ਲੈ ਕੇ, ਕੌਣ ਰੋ ਰਿਹਾ, ਜਾਂ ਵੇਖਿਆ ਤੇ ਰੋਂਦਾ ਹੈ ਕਿ ਗਰੀਬ ਬੰਦਾ, ਇਹ ਮੁਸਲਮਾਨ ਮਾਸ਼ਕੀ ਸੀ, ਇਹਦੇ ਕੱਪੜੇ ਵੀ ਬੜੇ ਸਧਾਰਨ ਸਨ, ਗਰੀਬ ਦਾ ਤੁਹਾਨੂੰ ਪਤਾ ਬਾਣਾ ਦਾ ਬਾਣਾ ਕਿੱਦਾਂ ਦਾ ਹੁੰਦਾ। ਮੈਂ ਬੇਨਤੀ ਕੀਤੀ, ਹਰ ਵਰਗ ਦਾ ਬੰਦਾ ਉਹਨਾਂ ਨੂੰ ਬੜਾ ਪਿਆਰ ਕਰਦਾ ਸੀ। ਉਹਨੇ ਆਖਿਆ ਗੁਰੂ ਦਿਆ ਸਿੱਖਾ ਹੈ ਨਹੀਂ ਕਿਤੇ ਰੱਬ, ਨਾ ਉਹਦਾ ਘਰ ਵਾ ਨਾ ਉਹਦਾ ਦਰ ਵਾ, ਉਹ ਰੱਬ ਕਿਤੇ ਬੈਠਾ ਹੁੰਦਾ ਤੇ ਮੇਰੇ ਵਰਗੇ ਨਾਲ ਧੱਕਾ ਨਾ ਹੁੰਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਗਰੀਬ ਨਿਵਾਜ ਹੈ, ਗਰੀਬਾਂ ਦਾ ਪ੍ਰਤਪਾਲਕ ਹੈ, ਜੇ ਰੱਬ ਹੁੰਦਾ ਕਿਸੇ ਰੂਪ ਵਿੱਚ ਤੇ ਅੱਜ ਮੇਰਾ ਇਹ ਹਾਲ ਨਾ ਹੁੰਦਾ। ਇਹ ਬਚਨ ਸੁਣ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਗਰੀਬ ਨੂੰ ਆਪਣੀ ਛਾਤੀ ਨਾਲ ਲਾ ਲਿਆ, ਕਹਿਣ ਲੱਗੇ ਚਾਚਾ ਕੀ ਗੱਲ ਹੋਈ ਹੈ, ਰੋਂਦੇ ਆਏ ਹੋ, ਮੈਨੂੰ ਦੱਸੋ ਕੀ ਹੋਇਆ ਤੁਹਾਡੇ ਨਾਲ। ਦੁਹੱਥਣੀ ਪਿੱਟਦਾ ਹੋਇਆ ਭਾਈ ਤਾਰੂ ਸਿੰਘ ਦੇ ਨਾਲ ਇਹ ਮੁਸਲਮਾਨ ਮਾਸ਼ਕੀ ਇੱਕ ਬਚਨ ਕਰਦਾ। ਇੱਥੋਂ ਮਜ਼ਬੂਨ ਪ੍ਰਾਰੰਭ ਕਰ ਰਹੇ ਹਾਂ, ਕਿੱਥੋਂ ਕਿੱਥੇ ਤੱਕ ਜਾਂਦਾ ਹੈ ਗੁਰੂ ਪਾਤਸ਼ਾਹ ਜਾਣਨ। ਸਰਵਣ ਕਰੀਏ, ਮਾਂ ਦੁਹੱਥਰਾ ਪਿੱਟਿਆ ਤਾਰੂ ਸਿੰਘ ਕੋਲ ਆ।

ਜਿਹਦੀ ਅਕਲ ਨੂੰ ਬੱਜ ਕੇ ਹੋਣ ਚੰਦਰੇ ਹਰ ਦਮ

ਮਾਸ਼ ਕੀ ਰਹੀਮ ਬਖਸ਼ ਨੇ ਭਾਈ ਤਾਰੂ ਸਿੰਘ ਨੂੰ ਜਿਹਨੂੰ ਜੱਫੀ ਚ ਲਿਆ ਹੋਇਆ ਸੀ, ਇਸ ਗਰੀਬ ਨੂੰ ਕਹਿਣ ਲੱਗਾ, ਪੁੱਤਰਾ ਤੈਨੂੰ ਕੀ ਦੱਸਾਂ, ਮੇਰੀ ਨੌਜਵਾਨ ਧੀ ਆਪਣੇ ਘਰ ਬੈਠੀ ਸੀ, ਪੱਟੀ ਦੇ ਫੌਜਦਾਰੇ ਸਾਰਾ ਇਲਾਕਾ ਤੋਂ ਪੱਟੀ ਥਾਣੇ ਦੇ ਅਧੀਨ ਆਉਂਦਾ ਸੀ, ਤੇ ਪੰਜਾਬ ਦੇ ਦੋ ਸ਼ਹਿਰ ਐਸੇ ਸਨ ਜਿਨ੍ਹਾਂ ਤੇ ਅਬਦਾਲੀ ਨੇ ਵੀ ਕਿਤੇ ਹਮਲਾ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਜਿਹੜੇ ਦਿੱਲੀ ਤੱਕ ਲੁੱਟ ਲੈਂਦੇ ਸਨ ਉਹਨਾਂ ਪੰਜਾਬ ਦੇ ਨਾਲ ਦੋਵਾਂ ਸ਼ਹਿਰਾਂ 'ਤੇ ਕਦੀ ਹਮਲਾ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਇੱਕ ਸੀ ਕਸੂਰ ਅਤੇ ਦੂਜਾ ਸੀ ਪੱਟੀ। ਬੜੇ ਬੜੇ ਧਨਾੜ ਅਤੇ ਨਵਾਬ ਇੱਥੇ ਵੱਸਦੇ ਸਨ। ਇੱਥੇ ਬੀਬੀਆਂ ਨੇ ਪੱਟੀ ਸ਼ਹਿਰ ਵਿੱਚ ਵੀ ਸਵਾ ਸਵਾ ਮਨ ਦੇ ਪੀਸਣ ਪੀਸੇ ਹਨ। ਸਾਧ ਸੰਗ ਜੀ ਮੀਰ ਮਨੂ ਦੀ ਕੈਦ ਵਿੱਚ ਵੀ ਪੀਸੇ ਹਨ। ਇੱਥੇ ਵੀ ਬੀਬੀਆਂ ਅਜੇ ਵੀ ਨਿਸ਼ਾਨੀਆਂ ਹੈਗੀਆਂ। ਉਹ ਕਿਲ੍ਹਾ ਉਸੇ ਤਰ੍ਹਾਂ ਮੌਜੂਦ ਆ। ਕਿਤੇ ਜਾਇਆ ਕਰੀਏ ਬੱਚਿਆਂ ਦੇ ਨਾਲ, ਆਪਾਂ ਤੇ ਜਦੋਂ ਛੁੱਟੀਆਂ ਹੁੰਦੀਆਂ ਨਾ ਤੇ ਆਪਾਂ ਤੇ ਪਿਕਨਿਕ ਮਨਾਉਣ ਵਾਸਤੇ ਪਹਾੜਾਂ ਤੇ ਚਲੇ ਜਾਂਦੇ ਹਾਂ, ਹਿਲ ਸਟੇਸ਼ਨਾਂ ਤੇ ਚਲੇ ਜਾਂਦੇ ਹਾਂ, ਬੀਚਾਂ ਤੇ ਚਲੇ ਜਾਂਦੇ ਹਾਂ। ਇੱਥੇ ਜਿਹੜਾ ਸਾਡਾ ਬੜਾ ਵੱਡਾ ਇਤਿਹਾਸ ਦਾ ਅਗਾਧ ਬੋ ਸਮੁੰਦਰ, ਆਪਾਂ ਕਦੀ ਉੱਧਰ ਨੂੰ ਨਹੀਂ ਗਏ। ਬੱਚੇ ਜਾ ਕੇ ਵੇਖਣ ਜਿੱਥੇ ਬੀਬੀਆਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਸੀ। ਉੱਥੋਂ ਦਾ ਪੱਟੀ ਦਾ ਫੌਜਦਾਰ ਸੀ ਜਿਹਨੂੰ ਅੱਜ ਦੀ ਭਾਸ਼ਾ 'ਚ ਤੁਸੀਂ SHO ਕਹਿੰਦੇ ਹੋ। ਇਹ ਸਾਰਾ ਇਲਾਕਾ ਐਨ ਪਾਕਿਸਤਾਨ ਦੇ ਬਾਰਡਰ ਤੱਕ ਕਸੂਰ ਤੋਰ ਸਾਰਾ ਹੀ ਪੱਟੀ ਥਾਣੇ ਦੇ ਅਧੀਨ ਆਉਂਦਾ ਸੀ। ਨਸ਼ਹਿਰੇ ਢਾਲੇ ਤੱਕ ਇਹ ਸਾਰਾ ਇਲਾਕਾ ਪੱਟੀ ਥਾਣੇ ਦੇ ਅਧੀਨ ਹੀ ਆਉਂਦਾ ਸੀ। ਉਹਨੇ ਕਿਹਾ ਜਾਫਰ ਬੇਗ ਲੈ ਗਏ ਆ ਚੁੱਕ ਕੇ ਮੇਰੀ ਧੀ ਨੂੰ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਖਿਆ, ਕਹਿੰਦਾ ਚਾਚਾ ਚਲੋ ਬੰਦੇ ਤੇ ਮੁਸੀਬਤ ਬਣਦੀ ਤਾਂ ਪੁਲਿਸ ਵਾਲੇ ਨੂੰ ਦੌੜਦਾ ਤੇ ਪੁਲਿਸ ਦਾ ਇਸ ਥਾਣੇਦਾਰ ਫੌਜਦਾਰ ਤੇ ਤੇਰੀ ਧੀ ਨੂੰ ਆਪੇ ਚੁੱਕ ਕੇ ਲੈ ਗਿਆ, ਤੂੰ ਹੋਰ ਨੀ ਕਿਸੇ ਕੋਲ ਗਿਆ? ਕਹਿੰਦਾ ਫਿਰ ਮੈਂ ਲਾਹੌਰ ਦੇ ਸੂਬੇਦਾਰ ਦੇ ਕੋਲ ਗਿਆ, ਜਿੱਦਾਂ ਅੱਜ ਕੱਲ੍ਹ ਕੇ ਕਹਿੰਦਾ ਮੈਂ ਚੀਫ ਮਿਨਿਸਟਰ ਦੇ ਕੋਲ ਚੰਡੀਗੜ੍ਹ ਗਿਆ। ਆ ਕੀ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀ ਨਹੀਂ ਹੋ ਰਿਹਾ? ਸਾਧ ਸੰਗਤ ਲਿਆ ਕੇ ਦਲਾਂ ਦੇ ਦਲ ਸਾਡੇ ਲੀਡਰ ਬੋਲੇ ਪੈਨੇ ਨੇ, ਉੱਥੇ ਆਣ ਕੇ ਬਾਹਰਲੇ ਦਖਲ ਦੇ ਰਹੇ ਨੇ, ਉਹ ਬੱਚੇ ਸਾਡੇ ਡਾਂਗਾ ਖਾਂਦੇ। ਸਰਜੇ ਜ਼ਬਾਨ ਜੋ ਕਿ ਸਿਆਸੀ ਪਾਰਟੀ ਬੋਲੀ ਹੋਵੇ ਤੇ ਇਹਨਾਂ ਨੂੰ ਪੰਜਾਬ ਦੇ ਮਸਲੇ ਲੱਭਦੇ, ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਹੀ ਲੱਭਦੀਆਂ ਨੇ। ਅਮੈਰੀਕਾ 1 ਮਿਲੀਅਨ ਦੇ ਵਿੱਚ ਵੀ ਇੱਥੋਂ ਦੀ ਸਿਟੀਜ਼ਨ ਦੇ ਦੇਵੇ ਤੇ ਪਤਾ ਨਹੀਂ ਇਹਨਾਂ ਕੋਲ ਮਿਲੀਅਨ ਵੀ ਕਿੱਥੋਂ ਆਉਂਦਾ, ਰਾਤੋ ਰਾਤ ਆਪਣੇ ਬੱਚੇ ਇੱਥੇ ਵਾੜ ਦਿੰਦੇ ਨੇ ਤੇ ਸਾਡੇ ਬੱਚੇ ਉੱਥੇ ਡਾਂਗਾ ਖਾਣ ਨੂੰ ਬੈਠੇ ਹੋਏ ਨੇ। ਜੇਕਰ ਕੌਮ ਜਾਗੀ ਨਾ, ਇਸੇ ਕਰਕੇ ਭਾਜੀ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਨੇ ਕਹਿ ਕੇ ਕਹਿੰਦੇ ਇਤਿਹਾਸ ਵੀ ਜ਼ਰੂਰੀ ਹੈ। ਹੋ ਸਕਦਾ ਕੋਈ ਟੁੰਬਿਆ ਜਾਏ, ਵਿਰੋਧ ਸਿਰਫ ਤਲਵਾਰਾਂ ਦੇ ਨਾਲ ਨਹੀਂ ਹੁੰਦਾ, ਵਿਚਾਰਾਂ ਦੇ ਨਾਲ ਵੀ ਹੋ ਸਕਦਾ। ਜਦੋਂ ਬੁੱਧੀਜੀਵ ਵਰਗ ਤੁਹਾਡੇ ਵਰਗਾ ਸਾਰਾ ਹੀ ਖਲੋ ਗਿਆ ਨਾ, ਇਹਨਾਂ ਨੂੰ ਭਜਦਿਆਂ ਰਾਹ ਨਹੀਂ ਲੱਭਣਾ ਜਿਹਨਾਂ ਦੇ ਤੁਸੀਂ ਇੱਥੇ ਆਏ ਤੇ ਸਰੋਪੇ ਗਲ 'ਚ ਪਾਉਂਦੇ, ਫੋਟੋਆਂ ਲਵਾ ਲਵਾ ਕੇ ਫੇਸਬੁੱਕ 'ਤੇ ਪਾਉਂਦੇ। ਸ਼ਰਮ ਨਹੀਂ ਆਉਂਦੀ ਸਾਨੂੰ ਉਦੋਂ? ਇਹ ਸਾਡੇ ਬੱਚਿਆਂ ਦੇ ਖੂਨ 'ਚ ਨਹਾ ਕੇ ਆਉਂਦੇ ਨੇ, ਅਸੀਂ ਗੁਲਦਸਤੇ ਲੈ ਕੇ ਇਹਨਾਂ ਨੂੰ ਏਅਰਪੋਰਟ ਦੇ ਉੱਤੇ ਜਾ ਕੇ ਮਿਲਣ ਚਲੇ ਜਾਂਦੇ ਹਾਂ, ਫਿਰ ਮੀਟਿੰਗਾਂ ਕਰਦੇ ਹਾਂ, ਫਿਰ ਉੱਥੇ ਭਰ ਭਰ ਕੇ ਲਿਫਾਫੇ ਦਿੰਦੇ ਹਾਂ। ਗਰੀਬ ਜੂ ਨੇ, ਇਹਨਾਂ ਨੂੰ ਤੁਸੀਂ ਲਿਫਾਫੇ ਭਰ ਭਰ ਕੇ ਦਿੰਦੇ ਹੋ ਸੰਗਤ ਜੀ। ਜਿਹਨਾਂ ਨੂੰ ਸੰਭਾਲਣਾ ਉਹਨਾਂ ਨੂੰ ਅਸੀਂ ਸੰਭਾਲ ਨਹੀਂ ਰਹੇ, ਇਹ ਰਾਕਸ਼ਾਂ ਦੇ ਅਸੀਂ ਮੂੰਹ ਹੋਰ ਭਰੀ ਜਾਂਦੇ ਹਾਂ, ਤੁੰਨ ਤੁੰਨ ਕੇ ਭਰੀ ਜਾਂਦੇ ਹਾਂ, ਸਾਨੂੰ ਪਤਾ ਨਹੀਂ ਅਕਲ ਕਿਹੜੇ ਵੇਲੇ ਆਉਣੀ। ਉਹਨੇ ਕਿਹਾ ਮੈਂ ਫੌਜਦਾਰ ਦੋ ਹੋ ਕੇ ਮੈਨੂੰ ਪਤਾ ਇਹਨੇ ਤੇ ਛੱਡਣੀ ਨਹੀਂ। ਉਹਨੇ ਆਖਿਆ ਮੈਂ ਤੇ ਬੇਗਮ ਬਣਾ ਲਈ, ਬਣਾ ਲੈਣਾ ਇਹਨੂੰ, ਨਿਕਾਹ ਕਰਨਾ ਇਹਦੇ ਨਾਲ। ਬੜੀ ਖੂਬਸੂਰਤ ਸੀ ਵਿਚਾਰੀ ਧੀ ਉਹਦੀ, ਮੁਸਲਮਾਨ ਦੀ। ਕਹਿੰਦਾ ਮੈਂ ਗਿਆ ਫਿਰ ਲਾਹੌਰ ਜ਼ਕਰੀਆ ਖਾਨ ਦੇ ਕੋਲ, ਮੈਂ ਉਹਨੂੰ ਜਾ ਕੇ ਆਖਿਆ ਕਿ ਤੁਹਾਡੇ ਫੌਜਦਾਰ ਨੇ ਮੇਰੀ ਧੀ ਨੂੰ ਆਪਣੇ ਸਿਪਾਹੀਆਂ ਕੋਲੋਂ ਚਕਵਾ ਕੇ ਆਪਣੇ ਲੈ ਗਿਆ ਹਰਮਾਂ ਦੇ ਵਿੱਚ। ਤੁਸੀਂ ਪੰਜਾਬ ਦੇ ਮਾਲਕ ਹੋ, ਸਾਰੇ ਪੰਜਾਬ ਦੇ ਮਾਲਕ ਹੋ। ਉਦੋਂ ਪੰਜਾਬ ਏਡਾ ਕਿ ਚਿੜੀ ਦੇ ਪਹੁੰਚੇ ਜਿੱਡਾ ਨਹੀਂ ਸੀ, ਪੰਜਾਬ ਦਿੱਲੀ ਤੱਕ ਸੀ ਸਾਧ ਸੰਗਤ, ਕਾਬਲ ਕੰਧਾਰ ਤੱਕ ਸੀ। ਉਹਨੇ ਆਖਿਆ ਤੁਸੀਂ ਪੰਜਾਬ ਦੇ ਮਾਲਕ ਹੋ, ਤੁਹਾਡਾ ਇੱਕ ਇਸ਼ਾਰਾ ਹੋਣਾ ਉਹਨੂੰ ਮੇਰੀ ਧੀ ਛੱਡਣੀ ਪੈਣੀ ਹੈ। ਤੇ ਪਤਾ ਇਹਨੇ ਕੀ ਆਖਿਆ? ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਨੇ, ਅਬਦੁਲ ਸਮਦ ਖਾਨ ਦਾ ਪੁੱਤ ਸੀ ਇਹ, ਇਤਿਹਾਸ ਪੜ੍ਹੀ ਇਹੋ ਹੀ ਹੈ ਜਿਹਨੇ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰਵਾਇਆ ਸੀ। ਕੜੀਆਂ ਜੁੜਦੀਆਂ ਨੇ ਖੈਰ। ਤੇ ਉਹਨੇ ਅੱਗੇ ਜਵਾਬ ਦਿੱਤਾ, ਕਹਿੰਦਾ ਤੂੰ ਖੁਸ਼ ਨਸੀਬ ਆ ਗਰੀਬ ਬੰਦਾ, ਤੇਰੀ ਧੀ ਦਾ ਪਤਾ ਨਹੀਂ ਕਿਸੇ ਨੇ ਰਿਸ਼ਤਾ ਲੈਣਾ ਸੀ ਕਿ ਨਹੀਂ ਸੀ ਲੈਣਾ। ਤੇਰੀ ਧੀ ਹੁਣ ਜਾਫਰ ਬੇਗ ਦੇ ਘਰ ਚੱਲ ਗਈ ਹੈ, ਪੱਟੀ ਦਾ ਫੌਜਦਾਰ, ਉਹ ਬੇਗਮ ਬਣ ਗਈ, ਨੌਕਰ ਚਾਕਰ ਅੱਗੇ ਪਿੱਛੇ ਫਿਰਿਆ ਕਰਨਗੇ, ਚੰਗੇ ਕੱਪੜੇ ਪਾਏਗੀ, ਚੰਗਾ ਖਾਣਾ ਖਾਏਗੀ, ਤੇਰੇ ਘਰ ਵੀ ਤੇ ਸ਼ਾਇਦ ਦੋ ਵਕਤ ਦੀ ਰੋਟੀ ਵੀ ਉਹਨੂੰ ਨਹੀਂ ਸੀ ਨਸੀਬ ਹੁੰਦੀ। ਕਿੱਥੇ ਜਾ ਕੇ ਮਿਹਨਤ ਕਰਕੇ ਸਾਰਾ ਦਰਿਆਵਾਂ ਦੇ ਕੰਢੇ ਬੈਠ ਕੇ ਮੱਛੀਆਂ ਫੜ ਕੇ ਵੇਚ ਕੇ ਫਿਰ ਗੁਜ਼ਾਰਾ ਕਰਦਾ ਸਾਂ,
तेनू बधाइया मेरे वालों तेरी धी बेगम बन गई है। हाय हाय गरीब का जावे किधर, यह मजाक से उसकी गरीबी का। इज्जत सारे की इको जी ना सत्संग, वह भावे मिली इंटरनेट हो भावे कोई दिहाड़ीदार है, इज्जत तो हर एक धियां मेरिया सारिया सांझिया ने ना साड़िया। हर परिवार की जो असं इज्जत को अपनी इज्जत समझन लग पे ना फिर साढ़े समाज बहुत ज्यादा सुधार हो जाएगा। हूने दसी कहिंदा हूँ मैं दस की करा, मैं लाहौरों ही आ रहे हैं ताहे ते मैं खा रब ना दी कोई चीज है नहीं। भाई तारू सिंह ने आखा चाचा तुसी घर चलो मैं कुछ करदा। मझा नूं हिक के अपने घर लिया थाओ थाई बदा, हूँ यदा मर्द का रोटी खाने दिल नहीं किया, उन्हों रोटी लंघ दी कित्थे सी। उन्हें चुनिंदा गभरू जेड़े पिंड दे ते इलाके दे सन सारयां नूं जानदे सन, उन्हों सद्या कुछ खाड़कू सिंह भी नेड़े तेड़े सन, वह भी सद ले। भाई तारू सिंह दे घर एक मीटिंग हुंदी है, हुण भाई तारू सिंह दा खोपर लथड़ा लगे चल के क्यों लथदा है हुण वेखीए इतिहास नूं, पर अजकल तो इहो ही होया सी ना। सो मैं गुरु सवारी सत्संग जी सारे दे सारे ये योधे जेड़े सन बड़ी बलवान सूरमे चढ़दी जवानी चंगे डौलियां वाले, ये भाई तारू सिंह दे घर बैठे हुए ने, ते सारे दे विच उठ के भाई तारू सिंह ने हाथ जोड़ के गुरु फतेह बुला के एक तकरीर की थी। वो तकरीर की सी प्यार ना तुसी सरवण कर।

ਭਾਈ ਤਾਰੂ ਸਿੰਘ ਦੇ ਘਰ ਇਹਨਾਂ ਸਿੰਘਾਂ ਦੀ ਇੱਕ ਮੀਟਿੰਗ ਹੁੰਦੀ ਹੈ। ਜਦੋਂ ਮੰਗਲਾਚਾਰ ਕੀਤਾ ਨਾ, ਢਾਡੀ ਸਿੰਘਾਂ ਨੇ ਪ੍ਰਾਰੰਭ ਵਿੱਚ ਸਤਿਗੁਰਾਂ ਨਮਸਕਾਰ ਕੀਤੀ। ਤੁਹਾਡਾ ਮਨ ਬਿਰਤੀ ਇਕਾਗਰ ਹੋਵੇਗਾ, ਤੁਸੀਂ ਸੁਣਿਆ ਹੋਵੇਗਾ, ਉਹਨਾਂ ਨੇ ਪੰਕਤੀ ਉਚਾਰਨ ਕੀਤੀ, ਸੂਰਾ ਸੋ ਪਹਿਚਾਨੀਏ। ਸੂਰਮੇ ਦੀ ਪਹਿਚਾਣ ਕਰਨੀ ਹੈ ਵੀ ਸੂਰਮਾ ਕਿਹੜਾ ਬਈ, ਤੇ ਨਹੀਂ ਜਿਹੜਾ ਜੁੱਸੇ 'ਚ ਬੜਾ ਡੀਲ ਡੌਲ ਵਾਲਾ ਅਤੇ ਜਿਸ ਪਾਸੇ ਜਾਂਦਾ ਧੱਕ ਪਾ ਦਿੰਦਾ ਬੜਾ ਯੋਧਾ ਬੰਦਾ, ਵੀ ਨਹੀਂ। ਸਤਿਗੁਰੂ ਕਹਿੰਦੇ ਨੇ ਇਹਦੀ ਪਹਿਚਾਣ ਆ, ਕੋਈ ਸੂਰਮੇ ਦੀ ਕੁਝ ਨਾ ਕੁਝ ਪਹਿਚਾਣ ਹੋਇਆ ਕਰਦੀ ਹੈ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਇੱਥੇ ਦੀਨ ਦਾ ਮਤਲਬ ਮਜ਼ਬ ਨਹੀਂ, ਕਈ ਜਗ੍ਹਾ 'ਤੇ ਪੰਕਤੀ ਦੇ ਅਨੁਸਾਰ ਸਿਚੁਏਸ਼ਨ ਦੇ ਹਿਸਾਬ ਨਾਲ ਦੀਨ ਦਾ ਮਤਲਬ ਮਜ਼ਬ ਹੀ ਆ ਜਾਂਦਾ, ਪਰ ਇੱਥੇ ਸਤਿਗੁਰੂ ਫਰਮਾਨ ਕਰਦੇ ਦੀਨ ਮਲ ਨਿਮਾਣਾ ਨਤਾਣਾ ਬੇਆਸਰਾ, ਜਿਹਦਾ ਕੋਈ ਨਹੀਂ, ਜਿਹਦੀ ਸਰਕਾਰੇ ਦਰਬਾਰੇ ਕੋਈ ਪੁੱਛਗਿੱਛ ਨਹੀਂ, ਕੋਈ ਸੁਣਵਾਈ ਨਹੀਂ, ਚਾਰਿਆਂ ਪਾਸਿਆਂ ਤੋਂ ਹਾਰਿਆ ਹੋਇਆ ਇਨਸਾਨ ਜਦੋਂ ਕਿਸੇ ਦੇ ਕੋਲ ਆਉਂਦਾ ਤੇ ਜਿਹੜਾ ਇਨਸਾਨ ਉਹਦੀ ਮਦਦ ਕਰਦਾ, ਮੇਰੇ ਸਤਿਗੁਰੂ ਕਹਿੰਦੇ ਨੇ ਉਹ ਸੂਰਮਾ ਹੈ, ਉਹਨੂੰ ਕਹਿੰਦੇ ਨੇ ਯੋਧਾ। ਤੇ ਹੁਣ ਕੋਈ ਇੱਕ ਪਾਸੇ ਲੱਖਾਂ ਦਾ ਇਕੱਠ ਹੋਵੇ, ਡਾਂਗਾ ਫੜੀਆਂ ਹੁਣ ਮਾਰੋ ਮਾਰ ਕਰਦਾ, ਕਿਸੇ ਨੂੰ ਆਣ ਕੇ ਆਖੇ ਨਾ ਮੈਂ ਰਹਿਣ ਕੱਖ ਨਹੀਂ ਇਹਦਾ ਦੇਣਾ, ਮਾਰ ਕੇ ਸਾੜ ਕੇ ਸਵਾਹ ਕਰ ਦੇਣਾ। ਤੇ ਕਦੀ ਇਤਿਹਾਸਕਾਰਾਂ ਨੇ ਇਹ ਨਹੀਂ ਲਾਖਿਆ ਕਿ ਆਖਿਆ ਕਿ ਬੜੇ ਸੂਰਮੇ ਦੀ ਭੀੜ ਆਈ ਸੀ। ਸੂਰਮੇ ਦੀ ਭੀੜ ਹੁੰਦੀ ਕਦੀ ਨਹੀਂ, ਸ਼ੇਰਾਂ ਦੀ ਕਦੀ ਭੀੜ ਨਹੀਂ ਹੁੰਦੀ, ਇਹ ਗਿਦੜਾਂ ਦੇ ਝੁੰਡ ਫਿਰਦੇ ਨੇ, ਐਸੇ ਜਾਨਵਰਾਂ ਦੇ ਝੁੰਡ ਫਿਰਦੇ ਨੇ ਜਿਹੜੇ ਬੜੇ ਡਰਪੋਕ ਹੋਇਆ ਕਰਦੇ ਨੇ। ਸੱਚੇ ਪਾਤਸ਼ਾਹ ਨੇ ਸਾਨੂੰ ਸਿੰਘ ਬਣਾਇਆ ਤੇ ਸਿੰਘ ਦਾ ਮਤਲਬ ਹੈ ਸ਼ੇਰ। ਇਹਦਾ ਹੈ ਹੀ ਸੁਭਾਅ ਐਸਾ ਕਿ ਜਿਹਦਾ ਕੋਈ ਕਿਤੇ ਪੁੱਛਗਿੱਛ ਨਹੀਂ, ਇਹ ਗੁਰੂ ਦਾ ਸਿੱਖ ਉੱਥੇ ਜਾ ਕੇ ਉਹਦੀ ਮਦਦ ਕਰਦਾ, ਪ੍ਰਸ਼ਾਦਾ ਛਕਣ ਲੱਗੇਗਾ, ਲਾਗੇ ਬੈਠਾ ਹੋਇਆ ਭਾਵੇਂ ਉਹਨੇ ਛਕ ਲਿਆ ਭਾਵੇਂ ਨਹੀਂ ਛਕ ਲਿਆ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਗੁਰੂ ਨਮਸਕਾਰ ਕਰਕੇ ਲਾਗੇ ਬੈਠੇ ਨੂੰ ਭਾਵੇਂ ਉਹ ਭੈਣ ਭਰਾ ਮਾਤਾ ਕੋਈ ਹੋਵੇ ਉਹਨੂੰ ਹੱਥ ਜੋੜ ਕੇ ਕਹਿੰਦਾ ਜੀ ਆਪ ਜੀ ਵੀ ਛਕ ਲਓ। ਅਗਲਾ ਆਖੇ ਨਹੀਂ ਮੈਂ ਛਕ ਲਿਆ ਜਾਂ ਮੈਂ ਛਕਣਾ ਜੇ, ਠਹਿਰ ਕੇ ਵੱਖਰੀ ਗੱਲ। ਇਸੇ ਤਰ੍ਹਾਂ ਹੀ ਜਦੋਂ ਕਿਸੇ ਦੇ ਉੱਤੇ ਧੱਕਾ ਹੁੰਦਾ ਹੈ ਜਿਹੜਾ ਉਹਦੇ ਪਾਸੇ ਖਲੋ ਜਾਂਦਾ ਉਹਨੂੰ ਸੂਰਮਾ ਕਹਿੰਦੇ। ਇੱਥੇ ਤਾਂ ਹੈ ਗੱਲ ਸੂਰਮਗਤੀ ਵਾਲੀ ਸੀ। ਇੱਕ ਸਿੰਘ ਨੇ ਸੁਝਾਅ ਦਿੱਤਾ, ਕਹਿਣ ਲੱਗਾ ਮੀਰੀ ਪੀਰੀ ਦੇ ਮਾਲਕ ਨੇ ਧਰਮ ਤੇ ਸਿਆਸਤ ਇੱਕ ਜਗ੍ਹਾ ਤੇ ਇਕੱਠਾ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਸਿਆਣੇ ਜੋਸ਼ ਵਿੱਚ ਹੋਸ਼ ਨੂੰ ਕਾਇਮ ਰੱਖਣਾ ਚਾਹੀਦਾ, ਅਸੀਂ ਪੱਟੀ ਸ਼ਹਿਰ ਦੇ ਉੱਤੇ ਹਮਲਾ ਕਰਨਾ ਹੈ, ਉਹ ਵੀ ਥਾਣੇ ਦੇ ਉੱਤੇ, ਅੰਦਾਜ਼ਾ ਲਗਾਓ ਇੱਥੇ ਕਿੰਨੀ ਨਫ਼ਰੀ ਹੈ, ਅਸੀਂ ਗਿਣਤੀ 'ਚ 5-7 ਬੰਦੇ ਹਾਂ, 10 ਹੋ ਜਾਵਾਂਗੇ ਵੱਧ ਤੋਂ ਵੱਧ, ਕਿਸੇ ਨੂੰ ਹੋਰ ਨੂੰ ਆਵਾਜ਼ ਮਾਰ ਲਈ ਤੇ ਇਹੋ ਸ਼ਹਿਰ ਆ ਜਿੱਥੇ ਅਬਦਾਲੀ ਨੇ ਵੀ ਹਮਲਾ ਕਰਨ ਦੀ ਜ਼ਰੂਰਤ ਨਹੀਂ ਕੀਤੀ। ਮੈਂ ਤੇ ਬੇਨਤੀ ਤੁਹਾਡੇ ਸਾਹਮਣੇ ਕਰਦਾ ਹਾਂ ਕਿ ਸਾਨੂੰ ਕੋਈ ਦੂਰ ਅੰਦੇਸ਼ੀ ਫੈਸਲਾ ਲੈਣਾ ਚਾਹੀਦਾ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਖਿਆ ਠੀਕ ਹੈ ਤੁਹਾਡੀ ਵਿਚਾਰ, ਪਰ ਇਸ ਵੇਲੇ ਉਹ ਸਾਡੀ ਭੈਣ ਨੂੰ ਚੁੱਕ ਕੇ ਲੈ ਗਿਆ, ਕੱਲ੍ਹ ਤੱਕ ਉਹਨੇ ਨਿਕਾਹ ਕਰ ਲਿਆ, ਫਿਰ ਛਡਾਇਓ ਨਾ ਛਡਾਇਓ ਤੁਹਾਡੀ ਮਰਜ਼ੀ, ਮੇਰੀ ਤਾਂ ਵਿਚਾਰ ਆ ਕਿ ਸਾਨੂੰ ਕੱਲ੍ਹ ਸਵੇਰੇ ਪੱਟੀ ਸ਼ਹਿਰ ਦੇ ਥਾਣੇ ਦੇ ਉੱਤੇ ਹਮਲਾ ਕਰ ਦੇਣਾ ਚਾਹੀਦਾ। ਕਿਹੜਾ ਸੀ ਜਿਹਨੇ ਫਿਰ ਖੰਡੇ ਬਾਟ ਦਾ ਅੰਮ੍ਰਿਤ ਛਕਿਆ ਹੋਵੇ ਅਤੇ ਆਪਣੀ ਜਾਨ ਪਿਆਰੀ ਸਮਝ ਕੇ ਉਹ ਘਰ ਬੈਠ ਜਾਵੇ। ਮੈਂ ਬੇਨਤੀ ਕੀਤੀ, ਆਪਾਂ ਇੱਕ ਪਹਿਲੂ ਬੜਾ ਭਾਈ ਸਾਹਿਬ ਜੀ ਦਾ ਬਿਆਨ ਕੀਤਾ ਜਦੋਂ ਖੋਪਰ ਲੱਗਦਾ, ਉਹ ਵੀ ਬੜਾ ਰੋਚਕ ਤੱਥ ਹੈ, ਪਰ ਭਾਈ ਸਾਹਿਬ ਜੀ ਦਾ ਇਹ ਪਹਿਲਾ ਅਧਿਆਇ। ਹੁਣ ਭਾਈ ਸਾਹਿਬ ਜੀ ਨੇ ਆਖਿਆ ਅੰਮ੍ਰਿਤ ਵੇਲੇ ਸਾਰੇ ਦੇ ਸਾਰੇ ਤਿਆਰ ਬਾਰ ਤਿਆਰ ਹੋ ਕੇ ਪਿੰਡ ਦੀ ਬਾਹਰ ਜੂਹ ਦੇ ਉੱਤੇ ਮੈਨੂੰ ਮਿਲ ਲਓ, ਜਿੱਥੋਂ ਪੱਟੀ ਸ਼ਹਿਰ ਵੱਲ ਹਮਲਾ ਕਰਨਾ ਸੀ, ਪੂਲਾ ਪਿੰਡ ਹੈ ਤੁਸੀਂ ਜਾਣਦੇ ਹੋ ਮੱਝ ਦੀ ਧਰਤੀ ਦੇ ਉੱਤੇ। ਹੁਣ ਅੰਮ੍ਰਿਤ ਵੇਲੇ ਸਿੰਘਾਂ ਨੇ, ਕਿਉਂਕਿ ਆਮ ਤੌਰ 'ਤੇ ਇਹ ਹਮਲਾਵਰ ਹੁੰਦੇ ਸਨ ਅਤੇ ਅੰਮ੍ਰਿਤ ਵੇਲੇ ਹੋ ਜਾਂਦੇ ਸਨ ਜਾਂ ਰਾਤ ਨੂੰ ਹੋ ਜਾਂਦੇ ਸਨ, ਇਹਨਾਂ ਨੇ ਘੋੜਿਆਂ ਅਤੇ ਕਾਠੀਆਂ ਦੇ ਤੰਗ ਕੱਸੇ ਅਤੇ ਗਿਣਤੀ ਦੇ ਕੁਝ ਸਿੰਘ ਜਿਨ੍ਹਾਂ ਦੀ ਗਿਣਤੀ 10 ਤੋਂ ਵੱਧ ਨਹੀਂ ਸੀ, ਹਮਲਾ ਕਰਨਾ ਇੱਕ ਥਾਣੇ ਦੇ ਉੱਤੇ, ਉਹ ਵੀ ਪੱਟੀ ਸ਼ਹਿਰ ਜਿਹੜਾ ਬਹੁਤ ਵੱਡਾ ਥਾਣਾ ਸੀ ਜਿਹਦੇ ਅਧੀਨ ਸੈਂਕੜੇ ਪਿੰਡ ਆਉਂਦੇ ਸਨ, ਅੱਜ ਤੇ ਛੋਟੇ ਛੋਟੇ ਕਈ ਥਾਣੇ ਬਣ ਗਏ। ਸਾਰੇ ਦੇ ਸਾਰੇ ਸਿੰਘ ਜਿਹੜੇ ਸਨ ਉਹ ਤਿਆਰ ਬਰ ਤਿਆਰ ਹੋਏ। ਇਹ ਗਰੀਬ ਰਹੀਮ ਬਖਸ਼ ਵੀ ਆ ਗਿਆ ਜਿਹਦੀ ਧੀ ਨੂੰ ਚੁੱਕਿਆ ਆਇਆ ਸੀ। ਭਾਈ ਸਾਹਿਬ ਨੇ ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਉਹਨੂੰ ਆਪਣੇ ਕੋਲ ਸੱਦਿਆ, ਆਪਣੀ ਛਾਤੀ ਨਾਲ ਲਾ ਕੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਕਿਹਾ ਚਾਚਾ ਜੀ ਤੁਸੀਂ ਸ਼ੋਭਾ ਨਹੀਂ ਦਿੰਦੇ ਜਾਣ ਲੱਗੇ, ਕਾਇਆ ਕਰਕੇ ਵੀ ਕਮਜ਼ੋਰ ਹੋ ਤੁਸੀਂ, ਨਾਲੇ ਤੁਹਾਡੇ ਮਨ 'ਚ ਵਿਰਾਗ ਹੈ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਔਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵਾਪਸ ਆਵਾਂਗੇ, ਤੁਹਾਡੀ ਧੀ ਆਪਣੀ ਅਸੀਂ ਭੈਣ ਨੂੰ ਵਾਪਸ ਲੈ ਕੇ ਆਵਾਂਗੇ।
ਜੇ ਅਸੀਂ ਨਾ ਆ ਸਕੇ ਫਿਰ ਪਿੰਡ ਵਾਲਿਓ ਸਾਡੀ ਆਸ ਲਾ ਦਿਓ, ਫਿਰ ਸਮਝ ਲਿਓ ਅਸੀਂ ਉੱਥੇ ਵੱਡੇ ਟੁੱਕੇ ਮਾਰੇ ਗਏ। ਜਾਂ ਤੇ ਤਖ਼ਤ ਜਾਂ ਤਖ਼ਤ ਇਹਦੂ ਘੱਟ ਸਾਡੇ ਫੈਸਲੇ ਕਦੀ ਹੋਏ ਹੀ ਨਹੀਂ, ਤੇ ਤਾਂ ਅਸੀਂ ਇਹ ਸਰੀਰ ਨਾਲ ਤੇ ਪਿਆਰ ਕਰਦੇ ਨਹੀਂ ਸੀ। ਗੁਰੂ ਸਾਹਿਬ ਨੇ ਸਾਨੂੰ ਸਰੀਰ ਨਾਲ ਪਿਆਰ ਕਰਨਾ ਤੇ ਸਿਖਾਇਆ ਹੀ ਨਹੀਂ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਕਹਿਣ ਲੱਗੇ ਭਾਈ ਜੀ ਅੰਤਮ ਸਮੇਂ ਤੁਹਾਨੂੰ ਕਿੱਥੇ ਦਫ਼ਨ ਕੀਤਾ ਜਾਵੇ? ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਇਹ ਉਪਦੇਸ਼ ਕਰਦੇ ਰਹੇ ਕਿ ਦੇਹ ਨਾਲ ਕੋਈ ਪਿਆਰ ਨਹੀਂ, ਕੋਈ ਪਿਆਰ ਨਹੀਂ, ਮਿੱਟੀ ਦੀ ਮੁੱਠ ਜਿੱਥੇ ਮਰਜ਼ੀ ਸੁੱਟ ਚੜੋ। ਅੱਜ ਸਾਨੂੰ ਪੁੱਛਦੇ ਹੋ ਕਿ ਦੇਹ ਨਾਲ ਪਿਆਰ ਕਰਦੇ ਸਾਨੂੰ ਕਿੱਥੇ ਦਫਨਾਇਆ ਜਾਵੇ? ਸੱਚੇ ਪਾਤਸ਼ਾਹ ਜਿੱਥੇ ਮਰਜ਼ੀ, ਜਿੱਥੇ ਅੰਤਮ ਸਮਾਂ ਆ ਗਏ ਉੱਥੇ ਤੁਸੀਂ ਇਹ ਕਾਰਜ ਕਰਦੇ ਹੋ, ਦਫਨਾਉਣਾ ਦਫਨਾ ਦਿਓ, ਰੋੜਨਾ ਰੋੜ ਦਿਓ, ਸਾੜਨਾ ਸਾੜ ਦਿਓ, ਜੋ ਮਰਜ਼ੀ ਕਰ ਦਿਓ। ਇਹ ਸਰੀਰ ਨਾਲ ਸਾਡਾ ਕੋਈ ਪਿਆਰ ਨਹੀਂ, ਇਹੋ ਹੀ ਗੁੜਤੀ ਸਾਨੂੰ ਅੱਜ ਤੱਕ ਮਿਲੀ ਹੋਈ ਆ ਸਤਸੰਗ। ਇਸੇ ਕਰਕੇ ਤੁਸੀਂ ਵੱਡੀਆਂ ਵੱਡੀਆਂ ਮੁਸੀਬਤਾਂ ਨਾਲ ਮੱਥਾ ਲਾਉਂਦੇ ਹੋ, ਬੜੇ ਪਿਆਰ ਨਾਲ ਛਾਤੀ ਲਾ ਕੇ ਹੱਥ ਜੋੜ ਕੇ ਆਪਣਾ ਪਿਓ ਜਾਣ ਕੇ ਕਹਿੰਦਾ, ਚਾਚਾ ਜੀ ਤੁਸੀਂ ਘਰ ਨੂੰ ਜਾਓ, ਹੁਣ ਤੁਹਾਡੀ ਧੀ ਨੂੰ, ਆਪਣੀ ਭੈਣ ਨੂੰ, ਤੁਹਾਡੀ ਧੀ ਨਹੀਂ ਸਾਡੀ ਭੈਣ, ਅਸੀਂ ਲੈ ਕੇ ਆਵਾਂਗੇ। ਰਹੀਮ ਬਖਸ਼ ਨੇ ਦੁਆਵਾਂ ਦਿੱਤੀਆਂ, ਉਹ ਘਰ ਨੂੰ ਚਲਿਆ ਗਿਆ। ਇਹਨਾਂ ਸੂਰਮਿਆਂ ਨੇ ਅਰਦਾਸ ਕੀਤੀ, ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰਾਂ ਦੇ ਪਾਵਨ ਚਰਨਾਂ, ਗਰੀਬ ਨਾਥ ਸਤਿਗੁਰੂ ਆਪ ਜੀ ਦੇ ਦਰ ਦੇ ਕੂਕਰ, ਆਪ ਜੀ ਦੇ ਦਰ ਦੇ ਸੇਵਾਦਾਰ, ਧਰਮ ਯੁੱਧ ਕਰਨ ਵਾਸਤੇ ਚੱਲੇ ਨੇ। ਸੱਚੇ ਪਾਤਸ਼ਾਹ ਪੈਜ ਰੱਖਣੀ ਹਾਰ ਜਿੱਤ ਦੀ ਤੁਸੀਂ ਆਪ ਜਾਣਦੇ ਹੋ। ਸਾਰੀ ਖੁਦਾਈ ਇੱਕ ਤਰਫ, ਫਜ਼ਲੇ ਇਲਾਹੀ ਇੱਕ ਤਰਫ, ਨਾ ਮਹਿੰਗੇ ਪਰ, ਨਾ ਸਸਤੇ ਪਰ, ਨਾ ਮਹਿਕੂਫ ਗੱਲੇ ਪਰ, ਫਤਿਹ ਤਬਾਸੁਸ ਕੀ ਹੈ, ਖੁਦਾ ਹੈ ਜਿਸਕੇ ਪੱਲੇ ਪਰ। ਛੋਟੀ ਅਰਦਾਸ ਕਰਕੇ ਸਤਿ ਸ਼੍ਰੀ ਅਕਾਲ ਦੇ ਛੱਡੇ ਜੈਕਾਰੇ, ਮਰਦਾਂ ਦੀਆਂ ਭਵਾਂ ਤਣ ਗਈਆਂ, ਉਹਨਾਂ ਦੇ ਜੁੱਸਿਆਂ ਚ ਮਨੋ 10 ਗੁਣਾ ਜੋਸ਼ ਆ ਗਿਆ ਹੋਵੇ, ਦੌੜੇ ਫਿਰਕੇ ਧਰਮ ਯੁੱਧ ਕਰਨ ਵਾਸਤੇ ਖਿੱਚ ਕੇ ਘੋੜੀ ਦੀਆਂ ਵਾਗਾਂ ਉਹ ਪੱਟੀ ਸ਼ਬਦ ਤੇ ਹਮਲਾ ਕਿਵੇਂ ਕਰਦੇ ਨੇ, ਉਹ ਸਰਦਾਰ ਟੈਨਸ਼ਨ ਦਾ ਛੇ

ਸਾਰੀ ਸੰਗਤ ਕਰੀ ਗੱਜ ਕੇ ਕਹਿ ਦਈਏ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ 10 ਮਿੰਟ ਦੇ ਸਮੇਂ 'ਚ ਮੈਂ ਇੱਕ ਰਚਨਾ ਹੋਰ ਜ਼ਰੂਰੀ ਕਹਿਣੀ ਚਾਹੁੰਦਾ, ਪ੍ਰਸੰਗ ਨੂੰ ਆਪਾਂ ਟਿਕਾਣੇ ਛੱਡ ਦਈਏ। ਇਹਨਾਂ ਸਿੰਘਾਂ ਨੇ ਜਦੋਂ ਹਮਲਾ ਕੀਤਾ, ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ 150 ਤੋਂ ਵੱਧ ਨਫ਼ਰੀ ਸੀ ਉਸ ਵੇਲੇ ਪੱਟੀ ਠਾਣੇ ਦੇ ਵਿੱਚ, 150 ਤੋਂ ਵੱਧ ਬੰਦਾ ਸੀ। ਆਮ ਤੌਰ 'ਤੇ ਉਹਨਾਂ ਸਮੇਂ 'ਚ ਇੰਨੀ ਨਫ਼ਰੀ ਨਹੀਂ ਸੀ ਹੁੰਦੀ। ਇਹ ਸਿੰਘਾਂ ਨੇ ਜਦੋਂ ਅਚਨਚ ਜਾ ਕੇ ਠਾਣੇ ਦੇ ਉੱਤੇ ਹਮਲਾ ਕੀਤਾ, ਸਾਹਮਣੇ ਪਲੰਘੇ ਦੇ ਉੱਤੇ ਜਾਫਰ ਬੇਗ ਬੈਠਾ ਹੋਇਆ। ਜਦੋਂ ਉਹਨੇ ਵੇਖ ਲਿਆ ਕਿ ਸਿੰਘ ਆ ਗਏ, ਉਹਨਾਂ ਕੋਲ ਹੀ ਸ਼ਸਤਰ ਸਨ, ਉਹ ਕਿਹੜੇ ਨੇ ਹੱਥੇ ਸਨ, ਪਰ ਹਮਲਾ ਇੰਨਾ ਅਚਨਚ ਸੀ, ਉਹਨਾਂ ਕੋਲ ਆਪਣਾ ਆਪ ਸੰਭਾਲ ਲਿਆ ਇਹਨੇ ਗਿਆ। ਭਾਈ ਤਾਰੂ ਸਿੰਘ ਨੇ ਆਖਿਆ ਜੀ, ਇਹਨਾਂ 'ਚ ਇੱਕ ਵੀ ਬਚਣਾ ਨਹੀਂ ਚਾਹੀਦਾ। ਜਿਹੜੇ ਲੋਕਾਂ ਦੀ ਇੱਜ਼ਤ ਨੂੰ ਹੱਥ ਅਜਮਤ ਨੂੰ ਹੱਥ ਪਾਉਂਦੇ ਆ ਨਾ, ਇਹਨਾਂ ਇਲਾਜ ਸਿਰਫ ਤੇਗ ਹੀ ਆ। ਖਾਲਸੇ ਨੇ ਤਾਂ ਪਹਿਲਾਂ ਲਾਲੀਆਂ ਚੜੀਆਂ ਹੋਇਆ ਸੀ ਨਾ, ਵਾਢੀ ਧਰ ਲਈ ਇੱਕ ਪਾਸੇ, ਅਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹ ਜ਼ਾਫਰ ਬੇਗ ਵਾਲੇ ਪਾਸੇ ਹੋ ਗਏ। ਮਰਦੇ ਜੇ ਦਿਲ ਦੇ ਨਾਲ ਸਾਹਮਣੇ ਆਇਆ ਖਾਲਸੇ ਦੇ, ਟੇਕ ਨਾ ਸਕਿਆ 5 ਮਿੰਟ ਵੀ, ਮਾਰੀ ਤੇਗ ਤੇ ਦਫਾੜ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ, ਐਨ ਉਹਦਾ ਫਸਤਾ ਵੱਢ ਦਿੱਤਾ, ਲੜਾਈ ਬੰਦ ਹੋ ਗਈ, ਬੰਦੇ ਸਾਰੇ ਮਾਰ ਦਿੱਤੇ ਠਾਣੇ ਦੇ ਜਿੰਨੇ ਸਨ ਇਹ ਗੁਰੂ ਕੇ ਖਾਲਸੇ ਨੇ, ਜਿਹੜੇ ਆਏ ਸਨ 5-7-10 ਬੰਦੇ। ਹੁਣ ਉਹਨਾਂ ਨੇ ਵੇਖਿਆ ਇਹ ਰਹੀਮ ਬਖਸ਼ ਦੀ ਧੀ ਜਿਹੜੀ ਸੀ, ਇਹਨੇ ਆਪਣੇ ਹਰਮਾਂ ਵਿੱਚ ਰੱਖੀ ਹੋਈ ਸੀ, ਪਤਾ ਲਾ ਲਿਆ ਉਹਦਾ, ਆਪਣੀ ਭੈਣ ਨੂੰ ਛਡਾਇਆ, ਆਪਣੇ ਘੋੜੇ ਦੇ ਪਿੱਛੇ ਬਿਠਾ ਕੇ ਆਪਣੇ ਪਿੰਡ ਪੂਲੇ ਵੱਲ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਰਵਾਨਾ ਹੋ ਗਏ। ਪਿੰਡ ਵਾਲਿਆਂ ਨੇ ਬੜੀ ਜੈ ਜੈਕਾਰ ਕੀਤੀ। ਹੁਣ ਉਹਨਾਂ ਸਮੇਂ 'ਚ ਜਿਹੜੇ ਪੰਜਾਬ ਦੇ ਟਾਊਟ ਸਨ, ਸਿੱਖ ਕੌਮ ਦੇ ਮਹਾਨ ਵਿਦਵਾਨ ਢਾਡੀਆਂ ਦੇ ਪਿਤਾਮਾ ਬਾਪੂ ਸੀਤਲ ਸਾਹਿਬ ਨੇ ਉਹਨਾਂ ਦੀ ਗਿਣਤੀ 16 ਲਿਖੀ ਹੈ, 16 ਸਾਹਿਬ ਰਾਏ ਨਸ਼ਹਿਰੇ ਢਾਲੇ ਵਾਲਾ ਉਹ ਵੀ ਇੱਕ ਵਿੱਚ ਸੀ, ਹਰ ਭਗਤ ਨਨਨੀ ਹੈ। ਐਸੇ 16 ਬੰਦੇ ਸਨ ਜਿਹੜੇ ਸਰਕਾਰ ਦੇ ਨਾਲ ਅੰਡ ਗੰਢ ਕਰਦੇ ਸਨ ਅਤੇ ਸਿੰਘਾਂ ਦਾ ਬੜਾ ਨੁਕਸਾਨ ਕਰ, ਅੱਜ ਵੀ ਹੈ ਨ ਬਹੁਤ ਬੜੇ ਬੰਦੇ ਟਾਊਟ ਅੱਜ ਵੀ ਸਾਡੇ 'ਚ ਤੁਰੇ ਫਿਰਦੇ ਨੇ। ਅੱਜ ਕੱਲ੍ਹ ਉਹਨੂੰ CID ਕਹਿ ਦਿੰਦੇ ਨੇ, ਉਦੋਂ ਟਾਊਟ ਕਹਿੰਦੇ ਸੀ, ਕੰਮ ਹੀ ਟਾਊਟਾਂ ਵਾਲੇ ਸਨ ਇਹਨਾਂ ਦੇ। ਇਹਨਾਂ 'ਚ ਇੱਕ ਸੀ ਹਰ ਭਗਤ ਰਨੀ ਆ ਜੰਡਿਆਲੇ ਵਾਲਾ, ਇਹਦੇ ਵੱਡੇ ਵਡੇਰੇ ਬਹੁਤ ਨੇਕ ਬਖਤ ਸਨ, ਉਹਨਾਂ ਬਾਰੇ ਆਪਾਂ ਜਾਣਦੇ ਹਾਂ, ਸਾਡਾ ਸਿਰ ਝੁਕਦਾ। ਗੁਰੂ ਅਮਰਦਾਸ ਜੀ ਦੇ ਮੇਰੇ

ਬਾਬਾ ਹੰਦਾਲ ਜੀ। ਬਾਬਾ ਹੰਦਾਲ ਜੀ ਨੂੰ ਜਿਹੜੀਆਂ ਪਾਤਸ਼ਾਹ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਉਹਨਾਂ ਚੋਂ ਇੱਕ ਸਨ। ਬੜੇ ਅਨੰਦ ਸੇਵਕ, ਬੜਾ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਬਾਬਾ ਹੰਦਾਲ ਜੀ ਚਲੇ ਗਏ, ਇਹਨਾਂ ਦੀ ਔਲਾਦ ਨੇ ਸੋਚਿਆ ਕਿ ਬਾਪੂ ਜਿਉਂਦਾ ਸੀ, ਚੜਾਵੇ ਚੜ੍ਹਦੇ ਸਨ, ਲੋਕ ਮੱਥਾ ਟੇਕਦੇ ਸਨ, ਬਾਪੂ ਚਲ ਗਿਆ, ਹੁਣ ਕੀ ਕਰੀਏ। ਇਹਨਾਂ ਧਰਮ ਦੀ ਕਿਰਤ ਕੀ ਕਰਨੀ ਸੀ, ਇਹ ਸਰਕਾਰ ਦੇ ਟਾਊਟ ਬਣ ਗਏ। ਗੁਰੂ ਦਰਬਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ, ਫਿਰ ਆਪ ਦੁਹਰਾ ਰਹੇ ਹਾਂ, ਇਹਨਾਂ ਨੇ ਇੱਕ ਭੰਡੀ ਪ੍ਰਚਾਰ ਕੀਤਾ ਵੀ ਬਾਬਾ ਹੰਦਾਲ ਜੀ ਗੁਰੂ ਸਨ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਸੇਵਕ ਸਨ। ਅਸੀਂ ਉਹ ਪ੍ਰਵਾਨ ਕਰ ਲਿਆ ਅੱਜ ਦੇ ਦਿਨ ਤੱਕ। ਇਸੇ ਕਰਕੇ ਜਦੋਂ ਆਪਾਂ ਜੰਡਿਆਲਾ ਕਹਿੰਦੇ ਹਾਂ ਨਾ, ਜਲੰਧਰ ਨੂੰ ਜਾਂਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਆਪਾਂ ਜੰਡਿਆਲਾ ਨਹੀਂ ਕਹਿੰਦੇ, ਸਾਡੀ ਜ਼ਬਾਨ ਸੜ ਜਾ, ਆਪਾਂ ਕਹਿੰਦੇ ਗੁਰੂ ਕਾ ਜੰਡਿਆਲਾ। ਤੁਸੀਂ ਸਿਆਣੇ ਵਿਦਵਾਨ ਬੈਠੇ ਹੋ, ਸਾਰੇ ਕਰੀਮ ਹੈ, ਮੈਨੂੰ ਦੱਸ ਦਿਓ ਇੱਥੇ ਕਿਹੜੇ ਗੁਰੂ ਸਾਹਿਬਾਨ ਦਾ ਉੱਥੇ ਆਗਮਨ ਹੋਇਆ ਜਿਹਨੂੰ ਆਪਾਂ ਜਨਮ ਕਹਿੰਦੇ, ਕਿਹੜੇ ਸਤਿਗੁਰ ਨੇ ਇੱਥੇ ਪ੍ਰਲੋਕ ਗਮਨ ਕੀਤਾ, ਜਾਂ ਕਿਹੜੇ ਗੁਰੂ ਦਾ ਕੀ ਸੰਬੰਧ ਸੀ ਜੰਡਿਆਲੇ ਦੇ ਨਾਲ, ਮੈਨੂੰ ਦੱਸ ਦਿਓ, ਭਾਈ ਮੈਂ ਕਹਿਣੋਂ ਹਟ ਜਾਵਾਂਗਾ। ਫਿਰ ਆਣ ਕੇ ਪਾਤਸ਼ਾਹ ਨੂੰ ਗੋਇੰਦਵਾਲ ਸਾਹਿਬ ਦੇ ਚਾਣ ਕੇ ਪੰਚਮ ਪਾਤਸ਼ਾਹ ਨੂੰ ਗੋਇੰਦਵਾਲ ਸਿੱਖੀ ਦਾ ਧੁਰਾ ਜਿਹਨੂੰ ਅੱਜ ਆਪਾਂ ਕਹਿੰਦੇ ਹਾਂ, ਸਾਡਾ ਕੋਈ ਇੱਕ ਵੈਰੀ ਥੋੜ੍ਹੀ ਸੀ। ਇਹਦੇ ਖਾਨਦਾਨ ਵਿੱਚ ਅਸੀਂ ਅੱਗੇ ਹਰ ਭਗਤ ਨਿਰੰਜਣੀ ਆ, ਵੱਡਾ ਘੱਲੂਘਾਰਾ ਵੀ ਇਹਨੇ ਬੜਾ ਆਪ ਕਰਾਇਆ। ਅਕਾਲ ਦਾ ਜੰਡਿਆਲੀਆ ਦਾ ਪਿਓ ਸੀ ਜਿਹਨੇ ਸਾਰਾ ਕੁਝ ਕਰਾਇਆ। ਅਬਦਾਲੀ ਨੂੰ ਜਾ ਕੇ ਲਾਹੌਰ ਮਿਲਿਆ, ਆਜਾ ਸਿੰਘ ਕੁੱਪ ਬੈਠੇ ਹੀ ਲੁਧਿਆਣੇ ਦੇ ਲਾਗੇ ਫੜ ਲਾ। ਖੈਰ ਮੈਂ ਉਸ ਪਾਸੇ, ਮੇਰਾ ਵਿਸ਼ਾ ਭਾਈ ਸਾਹਿਬ ਭਾਈ ਤਾਰੂ ਸਿੰਘ ਹੀ। ਇਹਦੀ ਚੱਲਣ ਨਹੀਂ ਸੀ ਦਿੰਦੇ ਧਰਮੀ ਬੰਦੇ, ਇਹ ਹੁਣ ਇਹਨੇ ਆਖਿਆ ਹੁਣ ਮੌਕਾ ਬਣਿਆ, ਹਮਲਾ ਇਹਨੇ ਠਾਣੇ 'ਤੇ ਕਰ ਦਿੱਤਾ, ਬੰਦੇ ਮਾਰ ਦਿੱਤੇ, ਹੁਣ ਇਹ ਆਖਿਆ ਕੀਤਾ ਕੀ ਜਾਵੇ। ਇਹ ਪਹੁੰਚ ਆਪਣੇ ਨਾਲ ਕੱਢੋ ਹਰਬਾਈ, ਉਹ ਕੱਢੋ, ਇਹ ਪਹੁੰਚਿਆ ਹੁਣ ਜਾ ਕੇ ਲਾਹੌਰ ਸ਼ਹਿਰ ਦੇ ਵਿੱਚ, ਇਹ ਸਿੱਧਾ ਸੂਬੇ ਦੇ ਕੋਲ ਗਿਆ। ਸੂਬਾ ਤੇ ਅੱਗੇ ਹੀ ਇਹਨਾਂ ਦੇ ਉੱਤੇ ਬੜੀ ਕੈੜੀ ਅੱਖ ਰੱਖਦਾ ਸੀ। ਉਹਨੇ ਆਖਿਆ ਤੁਸੀਂ ਸਮੇਂ ਸ਼ਿਕਾਇਤਾਂ ਮੈਂ ਬੜੀਆਂ ਕੀਤੀਆਂ ਹਜ਼ੂਰ, ਆੜਾ ਬੈਠਾ ਨਾ ਪੂਲੇ ਪਿੰਡ 'ਚ ਭਾਈ ਤਾਰੂ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦਾ ਹੀ, ਇਹ ਸਰਕਾਰ ਦੀਆਂ ਖਬਰਾਂ ਜਿਹੜੀਆਂ ਸਾਰੀਆਂ ਜਾ ਕੇ ਦੱਸਦਾ। ਮੈਂ ਬੜੀ ਵਾਰ ਤੁਹਾਨੂੰ ਆਖਿਆ, ਤੁਸਾਂ ਨੇ ਕੋਈ ਅਸਰ ਨਾ ਕੀਤਾ, ਲਓ ਸਮਾਂ ਥੋੜ੍ਹਾ ਮੈਂ ਗੱਲ ਮੁਕਾਵਾਂ। ਉਹਨੇ ਜਾ ਕੇ ਭਾਈ ਤਾਰੂ ਸਿੰਘ ਬਾਰੇ ਇੱਕ ਸ਼ਿਕਾਇਤ ਕਰਤੀ, ਜਿਸ ਤੋਂ ਅਗਲਾ ਅਧਿਆਏ ਫਿਰ ਕਦੀ ਸਮਾਂ ਬਣਿਆ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਸ਼ਹਾਦਤ ਹੈ, ਬੜਾ ਰੌਚਕ ਆ ਵੀ ਕਿੱਦਾਂ ਗ੍ਰਿਫਤਾਰੀ ਦੀ, ਕਿੱਦਾਂ ਸੌਦੇਬਾਜ਼ੀ, ਪਰ ਆਓ ਸਰਵਣ ਕਰ ਲਈਏ। ਇਹ ਹਰ ਭਗਤ ਨਾਲੀਆਂ ਪਹੁੰਚਿਆ, ਸਭ ਪੰਧ ਮੁਕਾ ਕੇ ਇਹ ਜਾ ਕੇ ਆਪਣੇ ਪਿਓ ਨੂੰ ਕੀ ਕਹਿ ਰਿਹਾ ਸੁਣੋ ਜੀ।

0: ਇੱਥੇ ਹੀ ਅੱਜ ਦੇ ਮਜ਼ਬੂਨ ਮੈਂ ਸੰਕੋਚਦਾ ਹਾਂ। ਅੱਜ ਦੇ ਦੀਵਾਨ 'ਚ ਮੇਰੇ ਨਾਲ ਸੇਵਾ ਨਿਭਾ ਰਹੇ ਸਨ ਮੇਰੇ ਵਾਲੇ ਪਾਸੇ ਖਲੋਤੇ ਗਿਆਨੀ ਕੁਲਵਿੰਦਰ ਸਿੰਘ ਜੀ ਬਾਲਮ, ਜੋ ਬਹੁਤ ਸਮਾਂ ਆਪਾਂ ਇੰਡੀਆ 'ਚ ਪਹਿਲਾਂ ਇਕੱਠੇ ਸਮਾਂ ਗੁਜ਼ਾਰੇ, ਫਿਰ ਇੱਥੇ ਬਾਅਦ 'ਚ ਸਾਡੇ ਤੋਂ ਪਹਿਲਾਂ ਇੱਥੇ ਇਹਨਾਂ ਦਾ ਅਪਲਾਈ ਹੋ ਗਿਆ, ਇਹ ਪਹਿਲਾਂ ਪੱਕੇ ਹੋ ਗਏ, ਉਸ ਤੋਂ ਬਾਅਦ ਦਸ ਦਾ ਜੱਥਾ ਵੀ ਇੱਥੇ ਰਹਿ ਗਏ। ਗਿਆਨੀ ਦਿਲਬਾਗ ਸਿੰਘ ਜੀ ਕਹਿ ਰਹੇ ਸਨ ਹੁਣ ਜੁੱਟ ਫਿਰ ਦੁਬਾਰਾ ਬਣੇ ਆ। ਧੰਨਵਾਦ ਹੈ ਕਿਉਂਕਿ ਮੇਰੇ ਨਾਲ ਦੇ ਸਾਥੀ ਜਿਹੜੇ ਪਿਛਲੇ ਸੰਡੇ ਤੁਹਾਡੇ ਦਰਸ਼ਨ ਦਾਰੇ ਕਰਕੇ ਗਏ ਨੇ, ਉਹਨਾਂ ਦਾ ਕੁਝ ਰੁਝੇਵਾਂ ਐਸਾ ਹੋ ਗਿਆ ਅਤੇ ਉਹਨਾਂ ਨੇ ਆਖਿਆ ਭਾਅ ਜੀ ਹੁਣ ਮੇਰੇ ਕੋਲ ਬਹੁਤਾ ਸਮਾਂ ਜੱਥੇ ਨੂੰ ਦਿੱਤਾ ਨਹੀਂ ਜਾਂਦਾ, ਘਰੇਲੂ ਮਜਬੂਰੀਆਂ ਹੋਇਆ ਕਰਦੀਆਂ ਨੇ, ਮੈਨੂੰ ਟਰੱਕ ਚਲਾਉਣਾ ਪੈਣਾ, ਸੌ ਗੱਲਾਂ ਘਰਾਂ ਦੀਆਂ, ਕਿਸ਼ਤਾਂ ਖਰਚੇ ਤਾਂ ਸਾਰਿਆਂ ਦੇ ਇੱਕੋ ਜਿਹੀ ਆ ਨਾ। ਕਹਿੰਦਾ ਮੇਰੀ ਮਜਬੂਰੀ ਹੈ, ਮੈਂ ਜੱਥੇ ਵਾਸਤੇ ਹੁਣ ਟਾਈਮ ਨਹੀਂ ਕੱਢ ਸਕਦਾ। ਉਹ ਫਤਿਹ ਬੁਲਾ ਗਏ, ਅਸੀਂ ਇਸ ਵੀਰ ਨੂੰ ਬੇਨਤੀ ਕੀਤੀ ਗਿਆਨੀ ਕੁਲਵਿੰਦਰ ਸਿੰਘ ਬਾਲਮ ਨੂੰ, ਇਹਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ, ਅੱਜ ਦੇ ਦੀਵਾਨ 'ਚ ਉਹਨੇ ਸਾਡੇ ਨਾਲ ਤੁਹਾਡੇ ਸਾਹਮਣੇ ਹਾਜ਼ਰੀ ਭਰੀ ਹੈ। ਇਹਨਾਂ ਦੋਵਾਂ ਸਿੰਘਾਂ ਨੂੰ ਤੁਸੀਂ ਪਹਿਲਾਂ ਜਾਣ, ਇਹ ਵੀ ਪਹਿਲਾਂ ਆਉਂਦੇ ਰਹੇ ਨੇ ਇੱਥੇ, ਗਰੇਵਾਲ ਸਾਹਿਬ ਦਾ ਭਾਅ ਜੀ ਸੁਖਵਿੰਦਰ ਸਿੰਘ ਗਰੇਵਾਲ ਸਾਹਿਬ ਨਾਲ ਤੁਹਾਡੇ ਦਰਸ਼ਨ ਕਰਕੇ ਜਾਂਦੇ ਰਹੇ ਨੇ। ਇਹ ਮੇਰੇ ਦੋਵੇਂ ਸਾਥੀ ਗਿਆਨੀ ਦਿਲਬਾਗ ਸਿੰਘ ਜੀ ਡਿਸਟ੍ਰਿਕਟ ਤਰਨ ਤਾਰਨ ਹਰੀਕਿਆਂ ਤੋਂ, ਨਾਲ ਗਿਆਨੀ ਮਨਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਪਿੰਡ ਸਰੂਪਵਾਲ ਤੋਂ। ਅੱਜ ਇਹ ਇਤਿਹਾਸ ਨੂੰ ਇਹ ਦਾਸ ਨੇ ਲਿਖਣ ਦਾ ਯਤਨ ਕੀਤਾ ਸੀ, ਮੈਂ ਇਹਦੇ 'ਚ ਪੰਕਤੀ ਪਾਈ ਸੀ ਅਖੀਰ ਦਿੱਤੇ, ਅੱਤ ਮਚਾਈ ਸੋਹਲ ਜੀ ਸੁਣ ਲਓ ਚਿੱਤ ਲਾ ਕੇ। ਇਹ ਸਾਡੇ ਬਾਲਮ ਸਾਹਿਬ ਨੇ ਕਹਿੰਦਾ ਨਹੀਂ, ਕਿੱਦਾਂ ਲਿਖਿਆ ਸੀ ਉਹ ਮੈਨੂੰ ਹੁਣ ਭੁੱਲ ਗਿਆ, ਅੱਤ ਮਚਾਈ ਸੋਹਲ ਨੇ ਬਹੁ ਅੱਤ ਸੁਣ ਲਓ ਚਿੱਤ ਲਾ ਕੇ। ਮੈਂ ਕਿਹਾ ਜੋ ਤੁਹਾਡੀ ਮਰਜ਼ੀ ਕਰ ਲਓ, ਮੈਂ ਅੱਤ ਮਚਾਉਣ ਵਾਲਾ ਕੌਣ ਹਾਂ, ਇਹ ਪਿਆਰ ਦੀਆਂ ਖੇਡਾਂ ਨੇ ਕਰ ਲੈਂਦੇ ਨੇ ਵਾਧੇ ਘਾਟੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਵੀ ਇਸੇ ਤਰ੍ਹਾਂ ਸਾਰਿਆਂ ਦਾ ਗੁਰੂ ਨਾਲ ਪਿਆਰ ਬਣਿਆ ਰਹੇ। ਤੁਸੀਂ ਬੜੀ ਹੀ ਇਕਾਗਰਤਾ ਨਾਲ ਬੈਠੇ, ਮੈਨੂੰ ਬੜਾ ਆਨੰਦ ਆਇਆ ਅੱਜ ਤੁਹਾਡੇ ਸਨਮੁਖ ਹਾਜ਼ਰੀ ਭਰ ਕੇ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਅਸੀਂ ਲੋਕਲ ਹਾਂ, ਭਾਅ ਜੀ ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਜੀ ਹੁਣਾਂ ਨੂੰ, ਸਾਰਿਆਂ ਨੂੰ ਬੇਨਤੀ ਕੀਤੀ ਸਾਡੇ ਕੋਲ ਸਮਾਂ ਹੋਏ, ਤੁਹਾਡਾ ਕੋਈ ਪ੍ਰੋਗਰਾਮ ਹੋਵੇ ਤੁਸੀਂ ਸੱਦ ਲਿਆ ਕਰੋ, ਕੋਈ ਗੱਲ ਨਹੀਂ, ਅਸੀਂ ਹਾਜ਼ਰੀ ਭਰ ਕੇ ਜਾਇਆ ਕਰਾਂਗੇ। ਸੋ ਸਾਰਿਆਂ ਦਾ ਧੰਨਵਾਦ ਇਹਨਾਂ ਦੇ ਕਹਿਣ 'ਤੇ। ਕੱਲ੍ਹ ਦੇ ਕਹਿਣ 'ਤੇ ਆਪਾਂ ਤੁਹਾਡੇ ਦਰਸ਼ਨ ਦਾਰੇ ਕੀਤੇ ਨੇ, ਅਗਲਾ ਪ੍ਰੋਗਰਾਮ ਇੱਥੇ ਗਿਆ ਨਹੀਂ।
1: ਹਾਂਜੀ
0: ਹਾਂਜੀ ਠੀਕ ਹੈ ਜੀ, ਹੁਣ ਸਮਾਪਤੀ ਹੈ। ਸੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਨਕੋਟ ਧੰਨਵਾਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਤੋ ਸਾਨੇ ਬੇਅੰਤ ਮਾਇਆ ਹਾਜ਼ਰ ਕੀਤੀ, ਸਤਿਗੁਰ ਖਜ਼ਾਨੇ ਭਰ ਕੇ ਭਰਪੂਰ ਕਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇ ਤੀ ਮਨ ਵਜੀਆਂ ਵਾਧਾਈਆਂ।

ਕਾਰ ਸਾਧ ਸੁਖ ਮਣ ਆਏ ਵਸਿਆ ਜਿਨੀ ਇੱਛਾ ਸਾਹਿਬ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ।

ਧਿਆਇਆ ਗਹਿਮ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ।

ਦਰਬਾਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਢਾਡੀ ਸਿੰਘਾਂ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਹੋਣਾ ਦਾ ਪ੍ਰਸੰਗ ਸਰਵਣ ਕਰਵਾਇਆ ਗਿਆ। ਉਪਰੰਤ ਸੱਚੇ ਪਾਤਸ਼ਾਹ ਜੀ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਮੂਹ ਸੰਗਤਾਂ ਵੱਲੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਵੀ ਮਨਾਈ ਗਏ। ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਸੰਗਤਾਂ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ। ਸੱਚੇ ਪਾਤਸ਼ਾਹ ਜੀਓ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸੁਖਜਿੰਦਰ ਸਿੰਘ ਵੱਲੋਂ ਇਮੀਗ੍ਰੇਸ਼ਨ ਦੇ ਕੇਸ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਭਾਈ ਬਲਜੀਤ ਸਿੰਘ, ਸੁਪ੍ਰੀਤ ਕੌਰ ਵੱਲੋਂ ਸੱਚੇ ਪਾਤਸ਼ਾਹ

ਨਹੀਂ ਕਲਾ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਹਫ਼ਤਾਵਾਰੀ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਅੱਜ ਦੇ ਜਿਹੜੇ ਦੀਵਾਨ ਸਨ ਵਿਸ਼ੇਸ਼ ਕਰਕੇ ਸ਼ਹੀਦ ਭਾਈ ਤਾਰੂ ਸਿੰਘ ਜੀ ਉਹਨਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਨ। ਨਾਲ ਨਾਲ ਜੋ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਲਾਭ ਸਿੰਘ ਜੀ, ਸੇਵਾ ਸਿੰਘ ਜੀ, ਹਰਭਜਨ ਸਿੰਘ ਜੀ, ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਗਈ ਹੈ ਅਤੇ ਸਮੂਹ ਸੰਗਤਾਂ ਦੀਆਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਨਾਲ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਲਾਨਾ ਸਮਾਗਮ ਅਖੰਡ ਕੀਰਤਨੀ ਜਥੇ ਵੱਲੋਂ ਆ ਰਹੇ ਹਨ, ਆਉਣ ਵਾਲੇ ਸ਼ੁੱਕਰਵਾਰ ਨੂੰ 24 ਤਰੀਕ ਨੂੰ ਸਵੇਰੇ ਆਸਾਈ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੀਕਰ ਜੋ ਸ਼ਨੀਵਾਰ ਦੀ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਉਹ ਗੁਰੂ ਘਰ ਟੇਸੀ ਵਿਖੇ ਹੋਣਗੇ ਅਤੇ ਸ਼ਾਮ ਨੂੰ ਰਹਿਣ ਸਭਾਈ ਕੀਰਤਨ ਗੁਰਦੁਆਰਾ ਫਰੀਦਕੋਟ ਸਾਹਿਬ ਵਿਖੇ ਹੋਣਗੇ 25 ਤਰੀਕ ਸ਼ਾਮ ਨੂੰ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ।

Guru, Vah, Guru, Vah, Guru, Vah, Guru, Vah, Guru.

ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ। ਆਪਾਂ ਸਾਰੇ ਗੁਰੂ ਦੇ ਸੇਵਕ ਬੈਠੇ ਹਾਂ, ਕਹਿੰਦੇ ਜੇ ਮੰਨ ਲਓਗੇ ਪ੍ਰਤੱਖ ਗੁਰੂ ਨਿਸਤਾਰ। ਅੱਜ ਹੁਕਮ ਕੀ ਕੀਤਾ ਗੁਰੂ ਨੇ, ਤੁਸੀਂ ਪੜ੍ਹ ਕੇ ਆਏ ਹੋ ਸਾਰੇ, ਸੂਹੀ ਰਾਗ ਦੇ ਵਿੱਚ ਕਹਿੰਦੇ ਗੁਰ ਆਪਣੇ ਉੱਪਰ ਵੱਲ ਜਾਈ। ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹੋ ਕਹਿੰਦੇ ਇਹਨਾਂ ਤੋਂ ਬਲਹਾਰ ਜਾਇਆ ਕਰੋ, ਤਾਂ ਹੀ ਆਪਾਂ ਮੱਥਾ ਟੇਕਦੇ ਹਾਂ। ਹੁਣ ਤੁਸੀਂ ਆਉਂਦੇ ਵੀ ਮੱਥਾ ਟੇਕਦੇ ਹੋ, ਜਾਣ ਲੱਗੇ ਵੀ ਮੱਥਾ ਟੇਕਦੇ ਹੋ, ਅਤੇ ਜਦੋਂ ਆਉਂਦੇ ਜਾਂਦੇ ਹੋ ਹਰ ਵਾਰੀ ਸਤਿਗੁਰਾਂ ਨੂੰ ਨਮਸਕਾਰ ਕਰਦੇ ਹੋ, ਬਲਹਾਰ ਜਾਂਦੇ ਹੋ, ਕਿਉਂਕਿ ਇਹ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਆ, ਵਾਹਿਗੁਰੂ ਜੀ ਦੇ ਨਾਲ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ। ਦਿਹਾੜੀ ਜਿੰਨੀ ਵਾਰੀ ਤੁਸੀਂ ਅੰਦਰ ਆਉਂਦੇ ਹੋ ਮੱਥਾ ਟੇਕਦੇ ਹੋ, ਉੱਠਣ ਲੱਗੇ ਵੀ ਟੇਕਦੇ ਹੋ। ਕਹਿੰਦੇ ਇਹਦੇ ਨਾਲ ਕੀ ਹੁੰਦਾ, ਗੁਰੂ ਕੀ ਦੱਸਦਾ, ਬਲਿਹਾਰ ਕਿਉਂ ਜਾਂਦੇ ਹਾਂ ਕਿ ਵਾਹਿਗੁਰੂ ਦੇ ਨਾਲ ਜੋੜਦੇ ਸਾਨੂੰ। ਕਹਿੰਦੇ ਗੁਰ ਆਪਣੇ ਉੱਪਰ ਵੱਲ ਜਾਈਏ, ਅਤੇ ਇੱਕ ਹੀ ਉਪਦੇਸ਼ ਕਰਦੇ ਆ, ਕਹਿੰਦੇ ਆਠ ਪਹਿਰ ਹਰ ਹਰ ਜਸ ਗਾਈਏ, ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਇਹ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਕੀ ਉਪਦੇਸ਼ ਕਰਦੇ ਆ, ਆਠ ਪਹਿਰ ਹਰ ਹਰ ਜਸ ਗਾਈਏ। ਆਓ ਗਾ ਕੇ ਵੇਖੀਏ ਥੋੜ੍ਹਾ ਚਿਰ।

सारे बोल के उच्ची बोल के करो सिमरन।

ਬੜਾ ਸਤਿਕਾਰ ਕਰਦੇ ਗੁਰੂ ਦਾ। ਕਿਉਂ ਕਰਦੇ ਹੋ? ਕਿ ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੇ ਆ। ਤੇ ਸਤਿਗੁਰੂ ਕੀ ਕਹਿੰਦੇ ਆ? ਕਹਿੰਦੇ ਆਠ ਪਹਿਰ ਹਰ ਹਰ ਜਸ ਗਾਈਏ। ਇਹ ਹੁਕਮ ਕਰਤਾ ਸਤਿਗੁਰਾਂ ਨੇ ਅੱਜ। ਆਪਾਂ ਤਾਂ ਥੋੜ੍ਹਾ ਚਿਰ ਹੀ ਬੈਠੇ ਹਾਂ, ਹੁਕਮ ਮੰਨੋ ਸਾਰੇ, ਜਸ ਗਾਈਏ ਆਪਾਂ। ਜੇ ਗਾਵਾਂਗੇ ਤੇ ਫੇਰ ਹੀ ਸਾਨੂੰ ਆਦਤ ਬਣੇਗੀ ਨਾ। ਅੱਠੇ ਪੈਰ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ। ਆਓ ਸਾਰੇ ਅੱਖਾਂ ਬੰਦ ਕਰਕੇ ਸਾਰੇ ਬੋਲ ਕੇ ਸੁਣੋ ਵਾਹਿਗੁਰੂ। ਹੁਕਮ ਹੈ ਸਤਿਗੁਰਾਂ ਦਾ। ਅੱਜ ਹੁਕਮਨਾਮਾ ਸਾਹਿਬ ਪੜ੍ਹ ਕੇ ਆਇਓ ਨੇ ਕਿ ਭੁੱਲ ਗਿਆ? ਕੀ ਕਹਿੰਦੇ? ਆਠ ਪਹਿਰ ਹਰ ਹਰ ਜਸ ਗਾਈ ਵਾਹਿਗੁਰੂ।

ਸਤਿਗੁਰੂ ਇਸ ਤੋਂ ਅੱਗੇ ਫਿਰ ਹੁਕਮ ਕਰਦੇ, ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਸਿਮਰਨ ਕਿਹਦਾ ਕਰਨਾ? ਪ੍ਰਭੂ ਦਾ, ਸੁਆਮੀ ਦਾ। ਉਸ ਪ੍ਰਭੂ ਸੁਆਮੀ ਨੂੰ ਕਿਹਾ ਹੈ ਵਾਹਿਗੁਰੂ। ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਂ ਕਾ ਅੰਤਰਜਮ। ਉਹ ਸਾਡੇ ਦਿਲ ਦੀ ਜਾਣਦਾ ਸਾਰੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪੁੱਛਣ। ਇਸ ਲਈ ਆਪਾਂ ਮੰਗਣਾ ਨਹੀਂ ਹੁੰਦਾ ਕੁਛ ਵੀ, ਉਹਨੂੰ ਪਤਾ ਸਾਰਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਤੇ। ਬਸ ਅਸੀਂ ਉਹਦੀ ਅਰਦਾਸ ਹੀ ਕਰੀ ਜਾਣੀ, ਬਸ ਅੱਖਾਂ ਬੰਦ ਕਰਕੇ, ਮਨ ਨੂੰ ਜੋੜ ਕੇ ਕਰਿਆ ਕਰੋ। ਆਪਾਂ ਬਾਹਰ ਵੇਖੀ ਜਾਂਦੇ, ਮਨ ਜੁੜਦਾ ਨਹੀਂ ਗਾ। ਅੱਖਾਂ ਬੰਦ ਕਰਕੇ ਅਰਦਾਸ ਕਰੋ, ਉਹਨੂੰ ਸਾਰਾ ਹੀ ਪਤਾ। ਸਗਲ ਘਟਾਂਕਾ ਅੰਤਰ ਜਮ, ਸਗਲ ਘਟਾਂਕਾ ਘੱਟ ਗਿਆ ਸਰੀਰਾਂ ਨੂੰ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ। ਹਾਂ, ਇਸ ਲਈ ਕੋਈ ਮੰਗਣ ਦੀ ਲੋੜ ਨਹੀਂ ਹੈ, ਉਹਨੂੰ ਪਤਾ ਸਾਰਿਆਂ ਨੂੰ ਕੀ ਚਾਹੀਦਾ। ਬਸ ਤੁਸੀਂ ਜੁੜ ਜਾਓ ਅੱਖਾਂ ਬੰਦ ਕਰਕੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਦੀਵਾਨ ਹਾਲ ਦੇ ਵਿੱਚ ਜਿਹੜਾ ਸਿਮਰਨ ਉਸਦਾ ਸਮਾਂ ਸਮਾਪਤ ਹੈ। ਹੁਣ ਅਗਲਾ ਪ੍ਰੋਗਰਾਮ ਗੁਰਮੁਖ ਦੱਸਣਗੇ। ਜਿਨ੍ਹਾਂ ਨੇ ਹੋਰ ਸਿਮਰਨ ਕਰਨਾ ਉੱਪਰ ਖਾਲਸਾ ਸਕੂਲ 'ਚ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।